ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸਰਨ ਤਿਉਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਓ, ਅਵਨ ਤੂਜੇ ਦੂਜੀ ਠਾਰ, ਹਰ ਪਰਿਓ ਤੋ ਦੁਆਰੀ, ਲੇਖਾ ਛੋਟ ਅਲੇਖੇ ਛੂਟੇ, ਹਮ ਨਿਰਗੁੰਡੇ ਹੋ ਅਵਾਰੀ, ਸਾਧੁ ਬਖ ਸੈਂਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਏ ਵਾਰੀ, ਸੋ ਕਹ ਟਲ ਗੁਰ ਸੇਵੀਐ, ਐਨ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਵ ਸਿੱਖ ਸਮਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਚਾਰੋ, ਜਿਸ ਪਾਸ ਬੈਠਿਆਂ ਸੋਹੀ।

0: ਕਿਵ ਸੁਚਾਰਾ ਹੋਈਐ ਕਿਵ ਕੂੜੇ ਤੁਟੇ ਪਾਲ।
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ,
0: ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ।
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ,
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ।
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ।
0: ਹੁਕਮੇ ਅੰਦਰ ਸਭ ਕੋ ਬਾਹਰ

0: ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮੈਂ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ
0: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
1: ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰਾਇਕ ਦੇ ਬਜਾਈ ਸਭਨਾ ਜੀ।

0: ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ
1: ਚੰਗਾ ਨਾ ਰਖਾਈ ਕੈ ਜਸ ਕੀਰਤ ਜਗਲੇ
0: ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੇ ਕੇ
1: ਕੀਟਾ ਅੰਦਰ ਕੀਟ ਕਰੇ ਦੋਸ਼ੀ ਦੋਸ਼ ਤਰੇ
0: ਨਾਨਕ ਨਿਰਗੁਣ ਗੁਣ ਕਰੇ।

0: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ,
1: ਸੁਣੈ ਈਸ਼ ਬਰਮਾ ਇੰਦ, ਸੁਣੈ ਮੁਖ ਸਲਾਹਣ ਮੰਦ,
0: ਸੁਣੈ ਜੋਗ ਜੋਗ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ,
1: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ,
0: ਸੁਣੈ ਸਤ ਸੰਤੋ ਗਿਆਨ, ਸੁਣੈ ਅੱਠ ਸੱਠ ਕਾਇ ਸਨਾਨ,
1: ਸੁਣੈ ਪੜ ਪੜ ਪਾਵੇ ਮਾਨ, ਸੁਣੈ ਲਾਗੈ ਸਹਿਜ ਧਿਆਨ,
0: ਨਾਨਕ ਭਗਤਾਂ ਸਦਾ

0: ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
1: ਸੁਣੇ ਸਰਾ ਗੁਣਾ ਕੇ ਗਾਹ, ਵਾਹਿਗੁਰੂ ਮੰਨੇ ਕੀ ਗਤ ਕਹੇ ਨ ਜਾਏ, ਜੇ ਕੋ ਕਹੇ ਪਿਛੇ ਪਛਤਾਏ,
0: ਕਾਗਜ ਕਲਮ ਨ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ,
1: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ,
0: ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ,
1: ਮੰਨੇ ਮੋਹ ਚੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ।

0: ਗੁਰ ਸਿੱਖ ਮੰਨੇ ਨਾਨਕ ਭਾਵੇ ਨਾ ਭਿੱਖ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ।
0: ਪੰਚ ਪ੍ਰਵਾਨ ਪੰਚ ਪ੍ਰਧਾਨ

0: ਕੀਤਾ ਭਾਉ ਅੰਤਰ ਗਤੀ ਰਸਮਲ ਨਾਓ।
1: ਸਭ ਗੁਣ ਤੇਰੇ ਮੈਂ ਨਾਹੀ ਹੋਏ, ਬਿਨ ਗੁਣ ਕੀਤੇ ਭਗਤ ਨਾ ਹੋਏ।
0: ਸਵਾਸਤਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
1: ਕਵਣ ਸਵੇਲਾ ਬਖਤ ਕਵਣ, ਕਵਣ ਥਿਤ ਕਵਣ ਬਾਰ,
0: ਕਵਣ ਸਰੁਤੀ ਮਾਹ ਕਵਣ।

0: ਗਾਸ
1: ਓੜਕ ਓੜਕ ਭਾਲ ਸਕੇ ਵੇਦ ਕਹਿਣ ਇੱਕ ਬਾਤ
0: ਸਹਿਸ 18 ਕਹਿਨਕ ਤੇਬਾ ਅਸਲ ਇੱਕ ਧਾਤ
1: ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਲਾਹੀ ਸਲਾਹਾ ਇਤੀ ਸੁਰਤ ਨਾ ਪਾਈਆ
0: ਨਦੀਆਂ ਅਤੇ ਬਹਾ ਪਵੇ ਸਮੁੰਦਰ ਨਾ ਜਾਣੀਐ
1: ਸਮੁੰਦ ਸਾਹ ਸੁਲ

0: ਪੇ ਆਪ ਨਾਨਕ ਨਜ਼ਰੇ ਕਰਮੀ ਦਾਤ
1: ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ
0: ਕੀਤੇ ਮੰਗੇ ਜੋਦ ਪਾਰ ਕਿਤਿਆ ਗਣਤ ਨਹੀਂ ਵਿਚਾਰ
1: ਕਿਤੇ ਖਪ ਟੁੱਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾ ਹੀ ਖਾਹੇ
0: ਕਿਤਿਆ ਦੁੱਖ ਭੁੱਖ ਸਦ ਮਾਰ ਏ ਪੀ ਦਾਤ ਤੇਰੀ ਦਾਤਾਰ
1: ਬੰਦ ਖਲਾਸੀ।

0: ਚਨੋ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਜਾਏ ਅਮੁੱਲ ਪਾਏ ਮੁੱਲ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਮੁੱਲ ਬਖਸੀਸ ਅਮੁੱਲ ਨਿਸ਼ਾਨ ਮੁੱਲ ਕਰਮ ਅਮੁੱਲ ਫਰਮ।

0: ਨਾਨਕ ਜਾਣੇ ਸੱਚਾ ਸੁਵੇ।
1: ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖਿਆ ਸਿਰ ਗਵਾਰਾ ਗਵਾਰ।
0: ਓ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ।
1: ਵਾਚੇ ਨਾਲ ਅਨੇਕ ਸੰਖਾ, ਕੇਤੇ ਵਾਵਣ ਹਾਰੇ।
0: ਕੇਤੇ ਰਾਗ ਪਰੀ ਸਿਉ ਕਈਨ, ਕੇਤੇ ਗਾਵਣ ਹਾਰੇ।
1: ਗਾਵੇ ਤੁਹਨੂੰ ਪੌਣ ਪਾਣੀ ਵੈ ਸੰਤਰ, ਗਾਵੇ ਰਾਜਾ ਧਰਮ ਦੁਆਰੇ।
0: ਗਾਵੇ ਚਿਤ ਗੁਪਤ ਲਿਖ, ਜਾਣਨ ਲਿਖ ਲਿਖ ਧਰਮ ਵਿਚਾਰੇ।
1: ਗਾਵੇ ਈਸ਼ਰ ਬ੍ਰਹਮਾ ਦੇਵੀ, ਸੋਹਣ ਸਦਾ ਸਵਾਰੇ।
0: ਗਾਵੇ ਐਂਦ ਅੰਦਾ ਸੁਣ ਬੈਠੇ, ਦੇਵ ਤਿਆਂ ਦਰ ਨਾਲੇ।
1: ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ।
0: ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ।
1: ਗਾਵਨ ਪੰਡਤ ਪੰਡ ਰਖੀਸਰ।

0: ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ
0: ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ
0: ਸੁਵੀ ਸੁਵੀ ਸਦਾ ਸਚ ਸਾਹਿਬ

0: ਜਗਦੀਸ਼ ਦੀ ਵਡਿਆਈ,
1: ਜੋਤਿ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ।
0: ਸੋ ਪਾਤਸ਼ਾਹ ਹੋ ਸਾਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ।
1: ਮੁੰਦਾ ਸੰਤੋਖ ਸਰਪਤ ਝੋਲੀ, ਧਿਆਨ ਕੇ ਕਰੇ ਬੈਭੂਤ।
0: ਕਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ।
1: ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ।
0: ਆਦੇਸ਼ ਸੈ ਆਦੇਸ, ਆਦ ਨੀਲ ਨਾਦ ਨਾਹਤ, ਜੁਗ ਜੁਗੇ ਕੋ ਵੇਸ।
1: ਭੁਗਤ ਗਿਆਨ ਦਇਆ ਭੰਡਾਰਨ, ਘੜ ਘੜ

0: ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਤ
1: ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ਼ ਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਇਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲੱਖ ਵੀਤ
1: ਲੱਖ

0: ਜੋਰ ਨਾ ਜੀਵਨ ਮਰਨ ਜੋਰ, ਜੋਰ ਨਾ ਰਾਜ ਮਾਲ ਮਨ ਸੋਰ,
1: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
0: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ,
1: ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
0: ਇਸ ਵਿੱਚ ਧਰਤੀ ਥਾਂ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ,
1: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
0: ਇੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ,
1: ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੈ ਜਾਏ,
0: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
1: ਕੀਤੇ ਪਵਨ ਪਾਣੀ ਬੈਸੰਤਰ, ਕੀਤੇ ਕਾਨ ਮਹੇਸ਼,
0: ਕੀਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ,
1: ਕੀਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਉਪਦੇਸ਼,
0: ਕੀਤੇ ਐਂਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ,
1: ਕੀਤੇ

0: ਗਿਆਨ ਕਾ ਅੰਤ ਅਨੰਤ
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਨ ਵਿਨੋਦ ਕੋਡ ਆਨੰਦ
0: ਪਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਏ ਬਹੁਤ ਅਨੂਪ
1: ਤਾਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ
0: ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੇ

0: ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਬਾਖ ਪਾਤਸ਼ਾਹੀ ਦਸਵੀਂ ਛਪੇ ਸੰਤਾ ਪ੍ਰਸਾਦ ਚੱਕਰ ਚਹਿਨ ਔਰ ਬਰਨ ਜਾਤ ਔਰ ਪਾਤ ਨਹਿਨ ਜੇ
1: ਰੂਪ ਰੰਗਰ ਲੇਖ ਪੇ ਕੋ ਕਹਿ ਨਾ ਸਕਤ ਕਹੈ
0: ਅਚਲ ਮੂਰਤ ਅਨੁਭਉ ਪ੍ਰਕਾਸ਼ਮ ਤੋਜ ਕਹੀ ਜੈ
1: ਕੋਟ ਇੰਦਰ ਇੰਦਰਾਨ ਸਾਹੂ ਸਾਹਣ ਗਣੀ ਜੈ
0: ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਨ ਕੈਤ
1: ਸਭ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪਛੰਗ ਪਿਆਤ ਛੰਦ
2: ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ
2: ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ
2: ਨਮਸਤੰਗ ਜੀਤੇ ਨਮਸਤੰਗ ਪੀਤੇ

0: ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ
1: ਨਮਸਤਵੰਗ ਪਰਮਾਥੇ ਨਮਸਤਵੰਗ ਗੰਜੇ ਨਮਸਤਵੰਗ ਪੰਜੇ
0: ਨਮਸਤਵੰਗ ਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ

0: ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ,
1: ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ,
0: ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨੇ।

0: ਕੀ ਆਸ਼ੀ ਦਿਸੀ ਗਿਆ ਬਿਨ ਭੇਸੀ ਗਿਆ ਅਜ ਕਰਮੀ ਗਿਆ ਪੰਜ ਪਰ ਮੈਂ ਰਾਜਿੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਅਸੂਕ ਵਰਨ ਹੈ ਕਿ ਸਰਬਾ ਵਰਨ
1: ਹੈ।

0: ਕਿ
1: ਸਰਬਤਰ ਮਾਨੇ ਹੈ, ਕਿ ਸਰਬਤਰ ਦਾਨੇ ਹੈ, ਕਿ ਸਰਬਤਰ ਗਾਉਣ ਹੈ, ਕਿ ਸਰਬਤਰ ਪਾਉਣ ਹੈ,
0: ਸਰਬਤਰ ਦੇਸ ਹੈ, ਕਿ ਸਰਬਤਰ ਭੇਸ ਹੈ, ਕਿ ਸਰਬਤਰ ਰਾਜ ਹੈ, ਕਿ ਸਰਬਤਰ ਸਾਜ ਹੈ,
1: ਕਿ ਸਰਬਤਰ ਦੀਨ ਹੈ, ਕਿ ਸਰਬਤਰ ਲੀਨ ਹੈ, ਕਿ ਸਰਬਤਰ ਜਾ ਹੋ, ਕਿ ਸਰਬਤਰ ਪਾ ਹੋ,
0: ਸਰਬਤਰ ਦੇਸ ਹੈ, ਕਿ ਸਰਬਤਰ ਭੇਸ ਹੈ, ਕਿ ਸਰਬਤਰ ਕਾਲ ਹੈ, ਕਿ ਸਰਬਤਰ ਪਾਲ ਹੈ,
1: ਕਿ ਸਰਬਤਰ ਹੰਤਾ, ਕਿ ਸਰਬਤਰ ਗੰਤਾ, ਕਿ ਸਰਬਤਰ ਭੇਖੀ, ਕਿ ਸਰਬਤਰ ਭੇਖੀ,
0: ਸਰਬਤਰ ਕਾਜ ਹੈ, ਕਿ ਸਰਬਤਰ ਰਾਜ ਹੈ, ਕਿ ਸਰਬਤਰ ਸੁਖ ਹੈ, ਕਿ ਸਰਬਤਰ ਭੁੱਖ ਹੈ,
1: ਕਿ ਸਰਬਤਰ ਤ੍ਰਾਣ ਹੈ, ਕਿ ਸਰਬਤਰ ਪ੍ਰਾਣ ਹੈ, ਕਿ ਸਰਬਤਰ ਦੇਸ ਹੈ, ਕਿ ਸਰਬਤਰ ਭੇਸ ਹੈ,
0: ਸਰਬਤਰ ਮਾਨੀ ਹੈ, ਸਦੈਵ ਪ੍ਰਧਾਨੀ ਹੈ, ਕਿ ਸਰਬਤਰ ਜਾਪੀ ਹੈ, ਕਿ ਸਰਬਤਰ ਥਾਪੀ ਹੈ।

0: ਹਰ ਜਹੂਰ ਹੈ ਕਿ ਆਜ ਹਜੂਰ ਹੈ ਮੈਂ ਸਲਸਲਾ ਮੈਂ ਸਮਸਤਲ ਕਲਾਮ ਹੈ
1: ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਕਿ ਰੋਜੀ ਦਹਿੰਦ ਹੈ ਕਿ ਰਾਜ ਕਰਿੰਦ ਹੈ ਕਰੀ ਮੁਲਕ ਮਾਲ ਹੈ ਕਿ ਹੁਸਨਲ ਜਮਾਲ ਹੈ
1: ਮੁਲਕ ਰਾਜ ਹੈ ਗਰੀਬ ਨਿਵਾਸ ਹੈ ਹਰੀ ਫਲ ਸ਼ਿਕਨ ਹੈ ਹਰਾਸਲ ਫਿਕਨ
0: ਹੈ ਰੰਕੰ ਕਨਾਸ ਹੈ ਸਮਸਤਲ ਨਿਵਾਸ ਹੈ ਗੰਜਨ ਗਨੀਮ ਹੈ ਰਜਾਇ ਕਰੀਮ ਹੈ
1: ਸਮਸਤਲ ਜਬਾਂ ਹੈ ਕਿ ਸਾਹਿਬ ਕਿਲਾ ਹੈ ਕਿ ਨਰਕੰ ਪਰਨਾਸ ਹੈ ਬੈਸਤਲ ਨਿਵਾਸ ਹੈ
0: ਸਰਬਲ ਗਵਾਨ ਮਿਸਲ ਰਵਾਨਾ ਤਮਾਮ ਤਮੀਜ਼

0: ਅੰਮ੍ਰਿਤ ਹੈ, ਨਿਰਨਾਇਕ ਹੈ, ਕਲਕਾਇਕ ਹੈ,
1: ਨਿਸੰਬਰ ਹੈ, ਕਰੁਣਾਲੇ ਹੈ, ਨਿਰਪਨਾਇਕ ਹੈ, ਸਰਪਾਇਕ ਹੈ,
0: ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ,
1: ਅਕਲੰਕ੍ਰਿਤ ਹੈ, ਸਰਵਾਕ੍ਰਿਤ ਹੈ, ਕਰਤਾ ਕਰ ਹੈ, ਅਰਤਾ ਹਰ ਹੈ,
0: ਪਰਮਾਤਮ ਹੈ, ਸਰਵਾਤਮ ਹੈ, ਆਤਮ ਵਸੇ ਜਸ ਕੇ ਜਸ ਹੈ, ਪੁਚੰਗ ਪਿਆਤ ਛੰਦ,
1: ਨਮੋ ਸੂਰ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ,
0: ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ,
1: ਨਮੋ ਰਾਸ਼ੰ ਤਾਮ ਸੰਸਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ,
0: ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ,
1: ਨਮੋ ਜੁਦ ਜੁਦੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ,
0: ਨਮੋ ਕਲੇ ਕਰਤਾ, ਨਮੋ ਸਾਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰਗ

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖਿਓ ਪ੍ਰਾਣ ਪਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂ ਪਤੰਗ ਸੁਰੰਗ ਸਵਾਰੇ ਭਜਨ ਕੇ ਭੂਪਲੀ ਬਿਦਨਿਆ ਵਸੀਸ ਨਾ ਜਾਤ ਵਿਚਾਰੇ ਗੀਤ ਫਿਰੇ ਸਭ ਦੇਸ ਦਸਾਨ ਕੋ ਬਾਜਾ ਢੋਲ ਮਿਰਦੰਗ ਨਿਗਾਰੇ
1: ਸੁੰਦਰ
0: ਹਿੰਸਤ ਹੈ ਰਾਜ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਨਾਨ ਦੇ ਆਦਮ ਦਾਨ ਸੰਜਮ ਨੇ ਮਨੇਕ ਬਸੇਖ ਹੈ ਹਰ ਜਤੀ ਜਾ ਧਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਪਾਦ ਰੰਤ ਦੁਬਾਸ ਉਸਾਸਨ

0: ਚਲੇ
1: ਗਏ। ਨੀਰ ਪਾਰ ਬੜੇ ਬੜਿਆਰ ਵਿਚਾਰੇ ਸਰ ਕੀ ਧਾਰ ਪਛਈਆ
0: ਦੇਸ ਮਲਿੰਦਮ ਵਾਸਨ ਮਾਤੇ ਜਾਨ ਕੇ ਮਾਨ ਮਲਈਆ
1: ਵਾੜੇ ਗੜਾਣ ਕੋ ਤੋੜਨ ਹਾਰ ਸੋ ਬਾਤ ਨਹੀਂ ਜਗ ਚਾਰ ਲਵਈਆ
0: ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਈਆ
1: ਦਾਨਵ ਦੇਵ ਨਿੰਦਨ ਸਾਚਰ ਭੂਤ ਵੇਖ ਭਵਾਨ ਜਪੈਂਗੇ
0: ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ
1: ਪੈਂਗੇ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਪੁੰਜ ਖਪੇਂਗੇ
0: ਸਮੂਹ ਪਰ ਸੰਡ ਫਿਰੈ ਜਗ ਸਤਰ ਸਵੈ ਅਵਲੋਕ ਚ ਪੈਂਗੇ
1: ਮਾਨਵ ਇੰਦਰ ਗਜਿੰਦਰ ਨਰਾਤਵ ਜੋਨ ਤੁਰ ਲੋਕ ਰਾਜ ਕਰੇਂਗੇ
0: ਨਾਨਕ ਜਾਜਕ ਦਾਨ ਨੇਕ ਸੁਭੰਬਰ ਸਾਜ ਬਰੇਂਗੇ
1: ਬ੍ਰਹਮੇਸ਼ਰ ਬਿਸਨ ਸਚੀ ਪਤੰਤ ਫਸੇ ਜਮ ਫਾਸ ਪਰੇਂਗੇ
0: ਸਿਰ ਪਤ ਕੇ ਪ੍ਰਸ ਹੈ

0: ਲੋਕ ਗਵਾਇਓ।
1: ਬਾਸ ਕੀਓ ਬਖਿਆਨ ਸੁਭੈ ਸਕੇ ਐਸੀ ਐ ਸੁਭੈ ਸੁਬਤਾਇਓ।
0: ਸੁਣ ਲਿਓ ਸੁਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
1: ਕਾਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲੈ।

0: ਸਤਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਵੀ ਬਾਅਦ ਚ ਬੇਨਤੀ ਜਾਓ ਬਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਹਮਰੇ ਦੁਸ਼ਟ ਸਭੈ ਤੁਮ ਕਾਬੋ ਆਪਾ ਦੇ ਮੋਏ ਬਚਾਵੋ ਤੋ ਰੱਛਾ ਨਿਜ ਕਰਦਾ ਕਰੇ ਐਸਾ ਬੈਰਨ ਕੋ ਵਾਸ ਸਿੰਘਰਿਆ ਸ਼ਾਟ ਕੋਈ ਅਵਰ ਨਾ ਧਿਆਉ ਜੋ ਬਰਚਾਉ ਸਤੁਮ ਤੇ ਪਾਉ
1: ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ
0: ਪਾਪਾ ਦੇ ਮੁਝੇ ਉਭਰਿਆ।

0: ਕਿਰਪਾ ਦੇਸ਼ ਕਰ ਫੁੱਲਾ,
1: ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ
0: ਪੀਰ ਪਛਾਣੇ, ਘਟ ਘਟ ਕੇ ਪਟ ਪਟ ਕੀ ਜਾਣੇ,
1: ਜਾਪਦ ਕਰ ਕਰਾ ਕਰਤਾਰਾ, ਪ੍ਰਜਾ ਧਰਤਾ ਦੇ ਅਪਾਰਾ,
0: ਕਰਤ ਹੋ ਕਬ ਹੋ ਤੁਮੇ ਮਿਲਤ ਦੇ ਤਰ ਸਭ
1: ਜੇਤੇ।

0: ਤੇਰਾ ਕਾਰਜ ਸਭ ਸਵਾਨਾ।
1: ਸਭਨਾ ਗਲਾ ਸਮਰਾ ਸੁਆਮੀ ਸੁ ਕਿਉ ਮਨੋ ਵਿਸਾਰੇ,
0: ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ।
1: ਸਾਚੇ ਸਾਹਿਬਾ ਕਿਆ ਨਹੀਂ ਕਰ
0: ਤੇਰਾ, ਸਭ ਕੁਛ ਹੈ ਜਿਸਦੇ ਸੋ ਪਾਵੇ।
1: ਸਦਾ ਸੁਭ ਸਲਾਹ ਤੇਰੀ ਨਾਮ ਮਨ ਵਸਾਵੇ,
0: ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ।
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਹਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ
0: ਪੁਜਾਈਆਂ। ਕਹਿ
1: ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ।
0: ਪੰਚ
1: ਦੂਤ ਉਦਵਾਸ ਕੀਤੇ ਕਾਲ

0: ਨਿਰੰਜਨ
1: ਸਾਰਿਆ ਅੰਦਰੋ
2: ਜਨਕਾ ਮੋਹ ਤੁਟਾ ਦਿਨਕਾ ਸ਼ਬਦ ਸਚੈ ਸਵਾਰਿਆ
0: ਆਨੰਦ ਹੈ ਆਨੰਦ ਗੁਰ ਤੇ ਜਾਇਆ
2: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਔਰ ਕਿਆ ਕਰੇ ਵਿਚਾਰਿਆ ਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੈ ਆਵੋ ਸੰਤ ਪਿਆਰੇ ਹੋ ਕਤ ਕੀ ਕਰਾਂ ਕਹਾਣੀ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ
0: ਗੁਰੂ ਕੇ ਰਾਗਾ ਹੋ ਸੱਚੀ ਬਾਣੀ
2: ਨਾਨਕ ਸੁਣੋ ਸੰਤੋ ਕਥਾ।

0: ਖੇਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ,
1: ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ,
0: ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
1: ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ,
0: ਜਨ ਸਭ ਤੋਂ ਦੁਪਾਏ ਇਕ ਵੇਖ ਪਰਸਣ ਆਇਆ,
1: ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ,
0: ਕਹਿ ਨਾਨਕ ਜਿਸ ਨੂੰ ਆਪ ਉਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ,
1: ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ,
0: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ,
1: ਹਰਿਓ ਤਿੱਖੀ ਵਾਲ ਹੋਣੀ ਕੀ ਏਤ ਮਾਰਗ ਜਾਣਾ,
0: ਪ੍ਰਸਾਦੀ ਜਿਨੀ ਆਪ ਤਜਿਆਰ ਵਾਸਨਾ ਸਮਾਣੀ,
1: ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ,
0: ਜੋ ਤੂੰ ਚਲਾਵੇ ਤੈਨੂੰ ਚੱਲਾਂ।

0: ਸਿੱਧ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਇਆ
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ ਸਹਿਜੀ ਉਹ ਮਲੀਨ ਹੈ ਕਿ ਸੰਜਮ ਧੋਤਾ ਜਾਏ
0: ਸ਼ਬਦ ਲਾਗੋ ਹਰਸਿਓ ਰਹੁ ਚਿਤ ਲਾਏ
1: ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਇਵ ਜਾਏ
0: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ ਕਿ
1: ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
0: ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ
1: ਨਾਨਕ ਜਿਨੀ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
0: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
1: ਮੂਲ ਕੀ ਸੋਏ ਪਹੁੰਚਿਆ ਨਾਹੀ ਮਨਸਾ ਸੱਚ ਸਮਾਣੀ
0: ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ
1: ਨਾਨਕ ਜਿਨ ਮਨ ਨਿਰਮਲ ਸਦਾ

0: ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨਾ ਜਾਣੇ ਕੋਈ।
1: ਨਾਨਕ ਸੁਣੋ ਸੰਤੋ ਸੋ ਸਿਖ ਸਨਮੁਖ ਹੋਏ,
0: ਏਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛਿਓ ਭਵੇਕੀਆਂ ਜਾਏ।
0: ਅਨੇਕ ਜੁਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ।
0: ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ

0: ਕਹਿ ਨਾਨਕ ਸਦਾ ਗਾਵ ਹੋਏ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ

0: ਸ਼ਾਸਤਰ ਪੁਨਪਾ ਵਿਚਾਰ ਦੇ ਤੱਤੈ ਸਾਰ ਨਾ ਜਾਣੀ
1: ਗੁਰੂ ਬਾਜੋ ਤੱਤੈ ਸਾਰ ਨਾ ਜਾਣੀ
0: ਕਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ
1: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਬਸਿਆ ਬੋਲੇ ਅੰਮ੍ਰਿਤ ਬਾਣੀ
0: ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਦਿਨ ਹਰ ਲਿਵੇ।

ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤਰਾ ਕੀਤਾ ਤੂੰ ਜਗ ਮੈਂ ਆਇਆ। ਹਰ ਗਾਓ ਮੰਗਲ

0: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿਆਇਆ,
1: ਜਿਨਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਵਸਾਇਆ, ਜਿਨ ਸਤਿਗੁਰ ਸਿਉ ਚਿੱਤ ਲਾਇਆ,
0: ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ,
1: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ,
0: ਸੰਸਾਰ ਤੁਮ ਦੇਖ ਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ,
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾਂ ਹਰ ਇੱਕ ਹਰ ਬਿਨ ਅਵਰ ਨਾ ਕੋਈ,
0: ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਐ।

ਵਾਹਿਗੁਰੂ ਜੀ ਤੁਧ ਆਗੇ ਅਰਦਾਸ ਹਮਾਰੀ। ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ, ਆਪੇ ਜਾਣੇ ਕਰੇ ਆਪੇ ਆਣੇ ਰਾਸ, ਦਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰੈ ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸੁਰਬੰਸਦਾਨੀ ਪੰਥ ਦੇ ਵਾਲੀ ਸਤਿਗੁਰ ਜੀਓ, ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤੜ ਬਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੰਡਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜੇ ਤਾਣੇ ਆਰਿਆਂ ਨਾਲ ਚਰਾਏ, ਦੇਗਾਂ ਵਿੱਚ ਉਬਾਲ ਕੇ ਜਿਉਂਦੇ ਜੰਡਾਂ ਨਾਲ ਬਣ ਕੇ ਸਾੜੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਵਾਹੀ, ਤਿਨ੍ਹਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲੋ ਜੀ ਵਾਹਿ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ

ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਖਾ ਜੈਕਾਰ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਆਪਣੇ ਪੰਥ ਸਦਾ ਸਹਾਇ ਦਾਤਾਰ ਜੀਓ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਨੂੰ ਬਖਸ਼ਣਾ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੀ ਉੜ ਸਤਿਗੁਰੂ, ਨੇ ਆਸਰਿਆਂ ਦੇ ਆਸਰਾ ਸਤਿਗੁਰੂ ਜੀ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ, ਆਪ ਜੀ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ, ਜੋਦੜੀ ਸੱਚੇ ਪਾਤਸ਼ਾਹ ਸੁਣੋ ਬੇਨਤੀ, ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ, ਰਾਖ ਪੈਜ ਨਾਮ ਆਪਣੀ ਕੰਨ ਖਰਾਬਨ ਹਾਰੇ। ਪਾਤਸ਼ਾਹ ਜੀਓ, ਆਪ ਜੀ ਕਿਰਪਾ ਬਖਸ਼ਾ, ਮੇਰਾ ਕੀਤੀਆਂ ਸੰਗਤਾਂ ਨੂੰ ਦਰਸ਼ਨ ਦਦਾਰੇ ਬਖਸ਼ ਕੇ ਨਿਹਾਲ ਕੀਤਾ, ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ। ਪਾਤਸ਼ਾਹ ਜੀ ਆਪ ਜੀ ਕਿਰਪਾ ਬਖਸ਼ਾ, ਮੇਰਾ ਕੀਤੀਆਂ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲਾ ਬਖਸ਼ਿਆ, ਸੰਗਤ ਬਖਸ਼ੀ ਸੱਚੇ ਪਾਤਸ਼ਾਹ ਜੀਓ, ਸੰਗਤ ਰੂਪ ਵਿੱਚ ਆਪ ਜੀ ਪਵਿੱਤਰ ਬਾਣੀ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਪਾਤਸ਼ਾਹ ਜੀ ਕਿਰਪਾ ਕੀਤੀ, ਨਿਤਨੇਮ ਦੀਆਂ ਦਾਤਾਂ ਬਖਸ਼ੀਆਂ। ਪਾਤਸ਼ਾਹ ਨਿਤਨੇਮ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਜੀ ਖਿਮਾ ਮੱਖਣੀਆਂ, ਪਾਤਸ਼ਾਹ ਕਿਰਪਾ ਕਰਨੀ, ਅੱਗੇ ਤੋਂ ਸੋਚਤੇ ਸੁਪਸ਼ ਬਾਣੀ ਅਕਾਗਰ ਬਿਰਥੀ ਸਾਭ ਧੰਤਾ ਨਾਲ ਸੱਚੇ ਪਾਤਸ਼ਾਹ, ਪੰਨ ਤੇ ਸੁਣਤਾ ਬਲ ਤੇ ਬੁੱਧ ਬਖਣੇ ਸੱਚੇ ਪਾਤਸ਼ਾਹ, ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ, ਔਰ ਕਿਰਪਾ ਕਰਕੇ ਬਖਸ਼ ਲਓ ਹਉ ਪਾਪੀ ਵੱਡ ਗੁਨਾਹਗਾਰ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਰ ਅਪਾਵਰ ਡੁੱਬਦੇ ਪੱਥਰ ਤਾਰੇ, ਜੀਵੜਾ ਅਗਨ ਬਰਾਬਰ ਤੱਪੇ ਭੀਤਰ ਵੱਗੇ ਕਾਤੀ, ਪ੍ਰਾਣਵਤ ਨਾਨਕ ਹੁਕਮ ਪਛਾਣੇ, ਸੁੱਖ ਹੋਵੇ ਦਿਨ ਰਾਤੀ। ਪਾਤਸ਼ਾਹ ਕਿਰਪਾ ਕੀਤੀ, ਮੇਰ ਕੀਤੀ ਚਾਰ ਪੈਰ ਰਹਿਣ, ਆਪਣੇ ਭਾਣੇ ਤੇ ਸੁੱਖਾਂ ਨਾਲ ਬਤੀਤ ਕਰਵਾਈ ਸੱਚੇ ਪਾਤਸ਼ਾਹ, ਚਾਰ ਪੈਰ ਰਹਿਣ ਕਿਰਪਾ ਕਰਨੀ, ਚਾਰ ਪੈਰ ਦਿਨ ਸੱਚੇ ਪਾਤਸ਼ਾਹ ਆਪਣੇ ਭਾਣੇ ਸੁੱਖਾਂ ਨੂੰ ਬਿਤਾਉਣਾ, ਆਈਆਂ ਸੰਗਤਾਂ ਦੀਆਂ ਦਰ ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ, ਕਾਦਰ ਮਕਾਮ ਲਿਖ ਕੀਤਿਆਂ ਭੇਟਾ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਕਰੋਂ ਸੱਚੇ ਪਾਤਸ਼ਾਹ ਜੀਓ, ਅਸੀਸਾਂ ਬਖਸ਼ੇ ਨਿਹਾਰ ਕਰਨਾ ਪਾਤਸ਼ਾਹ ਜੀਓ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦਰਬਾਰ ਉਪਰੇ ਤਿੱਤੇ ਰਿਹੋ ਵਾਰ, ਪਾਤਸ਼ਾਹ ਕਿਰਪਾ ਕਰਨੀ ਸਾਰੇ ਸੰਸਾਰ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀਓ, ਸਾਰੇ ਸੰਸਾਰ ਆਪਣਾ ਨਾਮ ਜਪਾਉਣਾ ਦਾਰ ਪਾਤਸ਼ਾਹ, ਕਿਰਪਾ ਕਰਨੀ ਬਖਸ਼ਾਂ ਕਰਨੀਆਂ ਦਾਰ ਪਾਤਸ਼ਾਹ, ਆਪਦੇ ਪਵਿੱਤਰ ਚਰਨਾਂ ਵਿੱਚ ਪੰਚਮ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਜੀ, ਆਪ ਜੀ ਨੂੰ ਪ੍ਰਵਾਨ ਹੋਵੇ, ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਸੱਚੇ ਪਾਤਸ਼ਾਹ ਜੀ, ਆਪ ਜੀ ਆਪਣੇ ਅਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰੋ ਅਤੇ ਹੁਕਮਾਂ ਚੜ੍ਹਨੇ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ। ਦੋਹਰਾਇਆ ਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਜੋ ਪ੍ਰਭ ਕੋ ਮਿਲਵੋ ਚਹੈ ਖੋਜ, ਰਾਜ ਕਰੇਗਾ ਖਾਲਸਾ ਕੀ ਰਹੇ, ਖੁਆਰ ਹੋਏ ਸੋ ਮਿਲੇਂਗੇ ਬਚੇ ਚਰਨ, ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ,

ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ। ਅੰਮ੍ਰਿਤ ਵੇਲੇ ਆਪਣੀ ਪਵਿੱਤਰ ਗੋਦ ਦਾ ਆਨੰਦ ਸੱਚੇ ਪਾਤਸ਼ਾਹ ਬਖਸ਼ ਰਹੇ ਨੇ। ਜੋ ਸਾਹਿਬ ਨੇ ਅੱਜ ਦਾ ਹੁਕਮ ਸੰਗਤਾਂ ਨੂੰ, ਆਪਣੇ ਸੇਵਕਾਂ ਨੂੰ, ਆਪਣੇ ਬੱਚਿਆਂ ਨੂੰ ਬਖਸ਼ਿਸ਼ ਕੀਤਾ ਹੈ ਬੈਰਾੜੀ ਰਾਗ ਦੇ ਵਿੱਚ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਕਹਿੰਦੇ ਜਿਹੜੇ ਉਹਦੇ ਪੱਲਾ ਫੜ ਲੈਂਦੇ ਨੇ, ਜਿਹੜੇ ਹਰੀ ਦੇ ਜਨ ਬਣ ਜਾਂਦੇ ਨੇ, ਉਹ ਹਰ ਵੇਲੇ ਉਹਦਾ ਨਾਮ ਸਿਮਰਦੇ ਰਹਿੰਦੇ ਨੇ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਹਰ ਵੇਲੇ ਸਿਮਰਨ ਚੱਲਦਾ ਰਹਿੰਦਾ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ, ਜੇ ਕੋਈ ਉਹਨਾਂ ਦੀ ਨਿੰਦਿਆ ਵੀ ਕਰਦਾ ਨਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦਾ ਸੁਭਾਅ ਬਣ ਜਾਂਦਾ ਕਿ ਸੁਣ ਕੇ ਇੱਧਰੋਂ ਅਤੇ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ, ਪਰ ਕਹਿੰਦੇ ਕਦੀ ਕਿਸੇ ਨੂੰ ਕੁਝ ਨਹੀਂ। ਸਿਰਫ ਇੱਕੋ ਹੀ ਗੱਲ ਵੱਲ ਧਿਆਨ ਰਹਿੰਦਾ ਕਿ ਅਸੀਂ ਸਿਮਰਨ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ। ਪਰ ਭਾਈ ਇੱਥੇ ਸੱਚੇ ਪਾਤਸ਼ਾਹ ਵੀ ਕਹਿੰਦੇ ਗਿਣਤੀਆਂ ਮਿਣਤੀਆਂ ਨਾਲ ਸਿਮਰਨ ਨਹੀਂ ਹੁੰਦਾ। ਜੇ ਤੂੰ ਸੋਚੇ ਵੀ ਮੈਂ ਪਰਮੇਸ਼ਰ ਦਾ ਸਿਮਰਨ ਵੀ ਕਰਨਾ ਅਤੇ ਨਾਲ ਨਾਲ ਗਿਣਤੀ ਵੀ ਕਰਨੀ ਆ ਮਾਲਾ ਫੇਰ ਫੇਰ ਕੇ, ਤਾਂ ਉਹ ਕੰਮ ਨਹੀਂ ਚੱਲਣਾ। ਇੱਥੇ ਕੰਮ ਇਹ ਹੋਣਾ, ਗੋਬਿੰਦ ਭਾਉ ਭਗਤ ਦਾ ਭੁੱਖਾ, ਇਹਨੂੰ ਪ੍ਰੇਮ ਚਾਹੀਦਾ। ਜੇ ਪ੍ਰੇਮ ਦੇ ਨਾਲ ਇੱਕ ਵਾਰੀ ਵੀ ਮੁੱਖ ਤੋਂ ਵਾਹਿਗੁਰੂ ਨਿਕਲ ਗਿਆ ਤਾਂ ਉਹਦਾ ਤੇਰੀ ਹਾਜ਼ਰੀ ਉਹਦੇ ਚਰਨਾਂ ਦੇ ਵਿੱਚ ਲੱਗ ਜਾਣੀ ਹੈ। ਸੋ ਸੱਚੇ ਪਾਤਸ਼ਾਹ ਅੱਗੇ ਰਹਾਓ ਦਾ ਵਿਸ਼ਰਾਮ ਦੇ ਕੇ ਫਰਮਾਉਂਦੇ, ਜੋ ਕਿਸ਼ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਉਹਨਾਂ ਨੂੰ ਪਤਾ ਕਿ ਜੋ ਕਰ ਰਿਹਾ ਉਹ ਪਰਮੇਸ਼ੁਰ ਆਪ ਹੀ ਕਰ ਰਿਹਾ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ, ਉਹ ਆਪ ਹੀ ਮਤ ਦਿੰਦਾ, ਆਪ ਹੀ ਉਹ ਮੁੱਖ ਤੋਂ ਬੋਲ ਕਢਾਉਂਦਾ। ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ, ਜਾਂ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ। ਸਾਰੇ ਝਗੜੇ ਨਿਬੇੜ ਕੇ ਉਹ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ। ਸੋ ਭਾਈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਜੁਗ ਜੁਗ ਬਰਾਈ ਗਿਆਨੀ ਬੁੱਝੇ ਤਾਂ ਸਤਿਗੁਰਾ ਸੰਤੋਖ ਕਾ ਧਰਮ ਗ੍ਰਥਵਾਜ ਤੇ ਕਾ ਜੁਰ ਗ੍ਰਥਵਾ ਦੁਆਪਰਾ ਤਪੇ ਕਾ ਸਤ ਗ੍ਰਥਵਾ
1: ਸ਼ਾਮ ਕੇ ਸਤੰਬਰ ਸਵਾਮੀ ਸਚ ਮਿਆਸੇ ਸਾਚ ਰਹੇ ਸਭ ਕੁਛ ਸੱਚ ਸਮਾਵੈ।

ਕੁੱਟ ਵਾਜਿਆ ਰਿਤ ਮਿਲੇ ਖਨ ਸੰਭਾਲਿਆ ਦਿਨ ਕਰ ਉਪਦੇਸ਼ ਗਣਦੀਆ ਨਿਤ ਜਪ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਕੋਈ ਥਾਵੇ ਲਿਖਣ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ।

0: ਦਿਰਗਤ ਮੋਚੈ ਹੋਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਸਭ ਕੋ ਨਿਵੇ ਆਪੋ ਪਰ ਕੋ ਨਿਵੇ ਨਾ ਕੋਈ ਤੱਤ ਰਾਜੀ ਟੋਲੀ ਨੀ ਸੁਕਰ ਅਪਰਾਧੀ ਤੂਣਾ ਨਿਵੇ ਜੋ ਹੁਣ ਤਾਂ ਮਿਰਗਾਏ ਜਾਰੀ ਦੇਖ ਸੁੱਤੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਅਦ

ਸਹਾਵਣਾ ਛੱਡਣੇ ਅੰਦਰ ਜਾਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕੀ ਨੂੰ ਭਾਵਦੇ ਰਹਿ ਪੀੜੇ ਅੱਗੇ ਜਾਵਣਾ ਨੰਗਾ ਦੋ ਚਾਲਿਆ ਤੂੰ ਨਿੱਥੇ ਖੜਾ ਕਰਾਵਣਾ ਘਰ ਉਗਣ ਪਛੋਤਾ

0: ਸਲੋਕ ਮਹੱਲਾ ਪਹਿਲਾਂ ਦੇ ਅਕਬਰ ਸੰਤੋਖ ਸੂਤ ਜਦ ਪੰਡੀ ਸਤ ਵਟ ਜਨੇਊ ਜੀ ਕਾ ਹਈ ਤਾਂ ਪਾਂਡੇ ਕਤਨਾ ਟੁੱਟੇ ਨਾ ਮਨ ਲੱਗੇ ਨਾ ਚਲੇ ਨਾ ਜਾਏ ਧਨ ਸੁਮਨ ਸੁਨਾਨਕਾ ਜੁਗਲ ਚਲੇ ਪਾ ਚੋਕੜ ਮੁਲਾ ਵਿੱਚ ਚੁੱਕੇ ਪਾਏ ਸਿੱਖਾਂ ਕਣ ਚੜਾਈਆਂ ਗੁਰੂ ਬ੍ਰਹਮਣ ਦੇ ਆ ਓਮ ਵਾ ਚੜ ਪਿਆ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਣਾ ਮੀਆਂ ਰਾਤ ਦਿਨ ਸੀ ਨਾਲ ਤੱਕ ਕਪਾਓ ਕੱਤੀ ਹੈ ਬਾਹਮਣ ਵੱਟਿਆ ਖੂਬ

0: ਜੇ ਤਕ ਹੋਵੇ ਜੋਰ ਮਹੱਲਾ ਪਹਿਲਾ।
1: ਮੰਗਣੇ ਪਤੂ ਕੁਝ ਸਾਲਾ ਸਸੂਤ ਦਰਗੇ ਅੰਦਰ ਪਾਏ ਤਰਨ ਤੂੜ ਸਬੂਤ ਮਹੱਲਾ ਪਹਿਲਾ।
0: ਤਗਨਾ ਇੰਦਰੀ ਤਗਨਾ ਨਾਰੀ ਪਲਕੇ ਤੂੰ

ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਭਾ ਕਿਰਤਾ ਭਾ ਕੁਵਿਤ ਪਾਪੇ ਸੁਤਨ ਕੱਢਿਆ ਥੁੱਕਾ ਪਈਆਂ ਤੇ ਤੇ ਜਿਤ ਮੁਨਾ ਉਹਨਾਂ ਤੇਰੇ ਬਿਨਾਂ ਮੇਰਾ ਸਖਾਣ ਨਾਨਕ ਜਾਣੀਏ ਜਿਤ ਮੁੱਖ ਥੁੱਕਾਂ ਪਾਏ ਮਹੱਲਾ ਪਹਿਲਾ।

ਅੜਸਠ ਤੀਰਥ ਜੇ ਨਾਵੈ ਉਤਰੇ ਨਾਹੀ ਮੈਲ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨੇ ਉਹ ਲੱਗਾ ਰੱਬ ਸੇਤੀ ਦੇਖ।

ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਪਾਲੈ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਤੁਮ ਸਮਰੱਥਾ ਕਾਰਣ ਕਰਨ, ਢਾਕਣ ਢਾਕ ਗੋਬਿੰਦ ਗੁਰ ਮੇਰੇ। ਮੋਹਿ ਅਪਰਾਧੀ ਸਰਨ ਚਰਨ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮੈ, ਜੁਗਾਦਿ ਗੁਰੇ ਏ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵੇ ਨਮੈ, ਅਸ਼ਟਪਦੀ ਸਿਮਰੋ ਸਿਮਰ

ਹੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਖੀ ਏਕੈ ਦਰਸ ਤੁਹਾਰੋ ਨਾਨਕ ਸੰਗ ਮੋਹੇ ਉਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਗੜੈ।

ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਪ੍ਰਭ ਕੈ ਸਿਮਰਨ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਰੰਗ, ਪ੍ਰਭ ਕੈ ਸਿਮਰਨ ਰਿਤ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸਿਆ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦੁਰਗਾ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਭਲਾ।

ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਤ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ। ਸਿਮਰੈ ਸੇ ਜਨ ਜਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸ਼ਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚਉ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰਨ ਸਿਮਰਨ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ

ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਾਂ ਪਿਆਨ ਦੁੱਧ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਿਲ ਹੋਵੇ ਅਤਿ ਭਾਰੀ ਹਰਿ ਕੋ ਨਾਮ ਕਿਨ ਮਾਇ ਉਧਾਰੀ ਅਨਕ ਬਿਨਾ ਚਰਨ ਕਰਤ ਨਹੀਂ ਤਰੈ ਹਰਿ ਕੋ ਨਾਮ ਕੋਟ ਬਾਬਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੂਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀ ਹਰਿ ਕਾ ਨਾਮ ਜਪਤ ਹੋਏ ਸੁਖੀ ਆਲਾ ਕਰੋਰੀ ਬੰਧ ਨਾ ਭਰੈ ਹਰਿ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨਾ ਬੁਝਾਵੈ ਹਰਿ ਕਾ ਨਾਮ ਜਪਤ ਅਗਾਵੈ ਜੇ ਮਾਰ ਕੇ ਜਾਤ ਅਕੇਲਾ ਤੈ ਨਰ ਤੈ ਹਰ ਨਾਮ ਸੰਗੋ ਸੁਹੇਲਾ ਐਸਾ ਨਾਮ ਮਨਸਰਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖਬਾਈ ਨਾਮ ਜਪਤੈ ਪਾਰ ਭਰਾਈ ਅਨਕ ਬਿਘਨ ਜੈ ਸੰਘਾਰੈ ਹਰਿ ਕਾ ਨਾਮ ਤਤਕਾਲ ਉਧਾਰੈ ਅਨਕ ਜੋ

ਸੰਗ ਜੇ ਮਰ ਕੇ ਗਿਨ ਜਾਹੇ ਨਾ ਕੋ ਸਰਗਾ ਨਾਮ ਆ ਸੰਗ ਦੋਸਾ ਜਾ ਪੈਂਡ ਮੈਂ ਅੰਧ ਗੁਬਾਰਾ ਰਕਾ ਨਾਮ ਸੰਘ ਜਿਆਰਾ ਜਾ ਪੰਤੇ ਰਕੋ ਨਾ ਸੰਜਾਨੂ ਅਰਕਾ ਨਾਮ ਤੇ ਨਾਲ ਪਛਾਨੋ ਜਹਾਂ ਮਹਾਂ ਪਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਸ਼ਾਮ ਜਾ ਤ੍ਰਿਖ ਮੰਤ ਜਿਆ ਕਰਖੈ ਦੇ ਨਾਨ ਘਰ ਅੰਮ੍ਰਿਤ ਬਰਖੈ ਭਗ ਜਨਾ ਕੀ ਬਰਤਨ ਨਾਮ ਸਮਝਣਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ

ਆਹੀ ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਜੈ ਹਰ ਦੇ ਵਾਰ, ਅਰਜਨ ਕੇ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭਦੀਨਾ। ਹਰ ਹਰ ਜਨ ਕੈ ਊਟ ਸਥਾਣੀ, ਹਰ ਪ੍ਰਤਾਪ ਜਨ ਵਰਨਾ ਜਾਣੀ, ਓਤ ਬੋਧ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤਿ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ ਨਾਮ, ਸੁਣਤ ਦਰ ਦੁਖ ਲਥਾ।

ਨਾਮ ਕੀ ਮਹਿਮਾ ਸੰਤ ਰਿਧਵਾ ਸਹਿ ਸੰਤ ਪ੍ਰਤਾਪ ਦੁਰ ਸਭ ਨਸਹਿ ਸੰਤ ਕਾ ਸੰਗ ਵਡਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲਕ ਸ਼ਵਰ ਨਾ ਹੋਈ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ।

ਨਿਉਲੀ ਕਰਮ ਕਰੇ ਬੋਵਾਸਨ ਜੈਨ ਮਾਰਗ ਸੰਜਮ ਸਾਧਨ ਨਿਮਕ ਨਿਮਕਰ ਸਰੀਰ ਕਟਾਵੈ ਤਉ ਪੀਓ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸਮ ਸਰਕਸ਼ ਨਾਇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਣਾ ਤੀਰਥ ਦੇ ਛੁਟੈ ਗੁਰ ਭਗਵਾਨ ਨਾ ਮੰਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਈ ਕਬੋ ਸਾਧਨਾ ਕਰੇ ਮਨ ਦੇ ਕਬੂਣਾ ਵਿਖਿਆ ਟਰੈ ਚਲ ਤੋ ਵੈਭੋ ਦੇ ਨੀਤ ਸੁਦਕਾਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਹੂਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣ ਜਮਕਾ ਭਉ ਵਿਆਪੈ ਯਤਨ ਕਾ ਤ੍ਰਿਸ਼ਨਾ ਧਰਾਪੈ ਏਕ ਅਨੇਕ ਅਗਨੀ ਬੂਜੈ ਕੋਟ ਪਾਲ ਦਰਗੈਨੀ ਸੀ ਜੈ ਛੂਟ ਸੁਨਾਈ ਉਪੇ ਆਲ ਮੋਹੇ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸੋ ਭਾਈ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਦਾ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਹੂੰ ਸਾ ਸੰਗ ਜਾ ਕਹਿ ਮਿਠੇ ਅਭਿਮਾਨ ਹੂੰ ਆਪ ਜੋ ਜਾਣੈ ਨੀਚਾ ਸੋ ਉਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਗਿਰੀ ਨਾਰਾ ਨਾਮ ਦਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਗਲ ਸਿਸ਼ਟ ਸਾ ਜਨਾ ਸੂ ਦੂਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਹੁਣ ਨਹੀਂ ਲੇਪਾ ਨਿਰਧਨ ਕਉ ਤਨ ਤੇਰੋ ਨਾਉਣ ਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਣ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਨਸ ਹੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹਰਿਆ

ਹਰ ਕੋ ਜਸੁ ਨਸਨ ਬਖਾਣੀ ਸਕਦਾ ਤੇ ਉੱਤਮ ਥਾਨ ਨਾਨਕ ਜੀ ਘਟ ਵਸਿਆ ਹਰ ਨਾਮ ਸਲੋਕ ਨਿਰਗੁਣ ਆਰਿਆ ਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਗੁਣ ਮੂਤੇ ਕਮ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਘਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਓ ਪ੍ਰਸਾਦ ਸੈਨ ਮੁਖਿਓ ਪਿਆਓ ਬੈਠ ਖਵਾਓ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸਿਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਾਉਣ ਪਾਵਕ ਕਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀ ਨਿਯਸ ਭਾਵ ਕਰ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਆਰਤ ਸਿਉ ਪ੍ਰੀਤ ਨਾ ਕਰਿਆ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾਹਿਬ ਸਦਾ ਹਜੂਰੇ ਤਾਕੋ ਅੰਦਾ ਜਾਣ ਤੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਸਭ ਸਾਰੇ ਮੁਗਧ ਜਾਣ ਸਦਾ ਸਦਾ ਏ ਭੁੱਲਣ ਹਾਰ ਨਾਨਕ ਰੱਖਣ ਹਰ ਭਾਰਤ ਅੰਤਿਆ ਕੌਡੀ ਸੰਘ ਰਚੈ ਸਾਚ ਛੋੜ ਝੂਠ ਸੰਘ ਮਚੈ ਜੋ ਸ਼ਰਨਾ ਸੁ ਅਸਦਰ ਕਰ ਮਾਨੈ ਜੋ ਹੁਣ ਸੋ ਦੂਰ ਬਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ

ਨਾਹੀ ਚਾਰਾ ਤੱਕ ਕੋਈ ਜਾਂ ਸਤ ਨਮਸਕਾਰਾ ਜਾ ਕੇ ਮਨ ਲਾ ਕੇ ਆਪਣਾ ਮਿੱਠਾ ਸਰਬ ਸੁਖਤਾ ਮਨ ਮੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬਸੁਖ ਨਾਨਕ ਤਿੰਨ ਪਾਇਆ ਗਨੁਸਾ ਉਹ ਆਪਣੀ ਦੇ ਰਾਸ ਕਾਤ ਬੀਰਤ ਵਰਤੇ ਆਣ ਦੋ ਲਾਸ ਆਪਣੀ ਅਮਾਨ ਕਿਸ਼ਬਾ ਔਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੋਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਸਾਗਿਆ ਰਾਖਿਆ ਪ੍ਰਭ ਕੀ ਆਗਿਆ ਮਨ ਹੈ ਮਾਥੇ ਉਸਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਤ ਮਾਇਆ ਕੇ ਹੇਤ ਸਰ ਪਰ ਹੋਵ ਜਾਨ ਅਨੇਤ ਬਿਰਕੀ ਸਾਇਆ ਸਿਉ ਰੰਗ ਲਾਵੈ ਹੋ ਬਿਨ ਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਲਣ ਹਾਰ ਲਪਟੋ ਤੇ ਆਂਦਾ ਅੰਧਾਰ ਬਟਾਊ ਸੋ ਜੇ ਲਾਵੈ ਨੇਹ ਤਾਂ ਘੁਆਤ ਨਾ ਆਵੈ ਕਿਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਤਨ ਧਨ ਕੁਟੰਬ ਸੁਭਾਇਆ ਮਿੱਥਿਆ ਉਹ ਮੈਂ ਮਮਤਾ ਮਾਇਆ ਮਿੱਥਿਆ ਰਾਜਮਣ ਧਨ ਮਾਲ ਮਿੱਥਿਆ ਕਾਮ ਕ੍ਰੋਧ ਬਿਕਰਾਲ ਮਿੱਥਿਆ ਰੱਥ ਹਸਤੀ ਸਵੈ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿੱਥਿਆ ਧਰੁਵ ਮੋਹ ਅਭਿਮਾਨ ਮਿੱਥਿਆ ਆਪ ਸੁਪ੍ਰਕਿਰਤ ਗੁਮਾਨ ਅਸਤਰ ਬਖਸਾਤ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿੱਥਿਆ ਸਰਵਣ ਪਰ ਨਿੰਦਾ ਸੁਣੈ ਮਿੱਥਿਆ ਅਸਤ ਪਰਦਰਬ ਕੋ ਹਿਰੈ ਮਿੱਥਿਆ ਨਿੱਤਰ ਪੇਟ ਪਰਤਰਿਆ ਰੁਪਾਦ ਮਿੱਥਿਆ ਰਸਨਾ ਭੋਜਨ ਸੁਆਦ ਮਿੱਥਿਆ ਚਰਨ ਪਰ ਬੇਕਾਰ ਕੋ ਧਾਵੈ ਮਿੱਥਿਆ ਮਨ ਪਰ ਲੋਭ ਲੁਭਾਵੈ ਮਿੱਥਿਆ ਤਨ ਨਹੀਂ ਪਰ ਉਪਕਾਰਾ ਮਿੱਥਿਆ ਬਾਸਲੇਤ ਬੇਕਾਰਾ ਬਿਨ ਬੂਜੇ ਮਿੱਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਹਿਬ ਕੀ ਆਰਜਾ ਸਾਜ ਬਿਨਾਂ ਕਿਉ ਅਸੂਚਾ ਬਿਰਤਾ ਨਾਮ ਬਿਨਾ ਤਨਿਆਂਦ ਮੁਕਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਤਾ ਬਿਹਾਏ ਮੇਘ ਬਿਨਾਂ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਅਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿ ਤਵਰ ਕੇ ਸ਼ਬਰ ਕਮਾਵਤ ਮਨੀ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਰ ਪ੍ਰਭੂ ਪ੍ਰਭੀਨ ਬਾਰ ਭੇਖ ਨਾ ਕਾਉ ਭੀਨ ਅਵਰੁਪ ਦੇ ਸਿਆਪ ਨਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੇ ਅੰਤਰ ਬਸਿਆ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ।

ਆਪੇ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਪਾਪ ਸੈਨਮ ਸਭ ਤੇ ਰਹਿਤ ਸਕੀ ਜਾਣੇ ਆਤਮ ਕੀ ਰਹਿਤ ਜਿਸ ਭਾਵ ਹੈ ਤਿਸ ਲੈ ਲੜ ਲਾਏ ਥਾਂ ਤਰੰਤ ਸਮਾਏ ਸੋ ਸੇਵ

ਵਸਤਵਦੀ ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਕਮ ਨਮਾਇ ਜੇ ਪ੍ਰਸਾਦ ਸੁਗੰਧ ਤਾਂ ਲਾਵੈ ਤਿਸ ਗੁਰ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸ ਇਤਿਹਾਸ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਅਟਕਾਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟੰਬ ਹੰਢਾਵੈ ਤਿਸ ਤਿਆਗ ਤਵਰ ਲੁਭਾਵੈ ਜੇ ਪ੍ਰਸਾਦ ਸੁਖ ਸਹਿ ਸੁਈਜੈ ਮਨ ਅਟਕਰਤਾ ਕਾ ਜਸ ਗਾਵੀਜੈ ਜੇ ਪ੍ਰਸਾਦ ਤੁਸੀਂ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੁਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਾਹ ਮਾਨ ਪਾਵੈ ਨਾਨਕ ਪਾਸੇ ਤਿਕਰ ਜਾਵੈ ਜੇ ਪ੍ਰਸਾਦ ਰੂਹ ਕੰਚਨ ਦੇਹੀ ਲਿਵਲਾਵੋ ਤੁਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿ ਤਾਂ ਮਨ ਸੁਖ ਪਾਵੈ ਹਰ ਹਰ ਜਸ ਕਹਿ ਤਾਂ ਜੇ ਪ੍ਰਸਾਦ ਤੇਰੇ ਸਗਲ ਸਿਧਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਦਾ ਕੀ ਭਗਤ ਗ੍ਰਹਿ ਜੇ ਪ੍ਰਸਾਦ ਭੂਖਣ ਪੈ ਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵਸਥ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਰਤ ਬੈਠ ਸਾ ਤੁਸੈ ਧਿਆਈ ਤੁਸੈ ਧਿਆਜੋ ਏ ਘਾ ਲੱਕ ਆਈ ਆਊਆ ਨਾਨਕ ਤੇਰੀ ਰੱਖਿਆ ਜੇ ਪ੍ਰਸਾਦ ਕਰੈ ਪੁਨ ਬੋਧਾਨ ਮਨਾਟ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਉਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਨਿਰਾਜ ਜੇ ਪ੍ਰਸਾਦ ਤੇਰੀ ਪਤਰਾ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਥ ਜੇ ਪ੍ਰਸਾਦ ਭੇਖਿਆ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਅਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਬਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਉਰੇ ਮਨ ਮੂਰਤ ਦਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੈ ਸਾਜ ਰੇਮਨ ਮੇਰੇ ਤੋਂ ਤਾਸਿਓ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਆਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗੁਆਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ

ਸਾਧ ਜਨਾ ਕੀ ਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਕੋ ਜਲੋ ਤੋ ਸਾਧ ਸੰਗ ਮਲ ਸਗਲੀ ਖੋ ਤੋ ਸਾਧਕ ਸੰਗ ਮਿਟੇ ਬਿਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੂਜੇ ਪ੍ਰਭ ਨੇਰਾ ਸਾਧ ਸੰਗ ਸਭ ਉਤਨ ਮੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉੱਪਰ ਜਤਨ ਸਾਧਗੀ ਮਹਿਮਾ ਬਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੋਭਾ ਪ੍ਰਮਾਇਣ ਸਮਾਨੀ ਸਾਧਕ ਸੰਗ ਗੋਚਰ ਮਿਲਿਆ ਸਾਧਕ ਸੰਗ ਸਦਾ ਪ੍ਰਫੁੱਲਿਆ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅਮਤਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਕ ਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਤ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਾਂ ਪੁਨੀਤ ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ

0: ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕੋ ਅਪਰਸ ਸਗਲ ਨਿਸਤਾਰ ਅਸ਼ਟਪਦੀ
1: ਗੁਰ ਪ੍ਰਸਾਦ ਵਿਖੇ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸੇ ਬੈਸਨੋ ਸੋਚੋ ਪਰਸੋ ਪ੍ਰਸੰਨ ਵਿਸ਼ਨ ਕਿਮਾਇਤ ਭਿੰਨ ਕਰਮ ਕਰਤੋ ਨ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਚਨੀ ਬਾਚੈ ਕੇਵਲ ਭਗਤ ਕੀਰਤਨ ਸਿੰਘ ਰਾਚੈ ਮਨ ਤਨ ਇੰਦਰ ਸਿਮਰਨ ਗੋਪਾਲ ਸਭ ਪ੍ਰੋ ਕਿਰਪਾਲ ਆਪ ਦ੍ਰਿੜੇ ਵਰਨਾਮ ਜਪਾਵੈ ਨਾਨਕੋ ਵੈਸਨੋ ਪ੍ਰਮ ਗੁਰ ਪਾਵੈ ਭਗਵਤੀ ਭਗਵੰਤ ਪਦ ਕਾਰ ਅੰਗ ਸਗਲ ਦਿਆ ਕੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪ ਅਮਲ ਖੋਵੈ ਤਿਸ ਭਗਤੀ ਕੀ ਮਤ ਤੁਮ ਹੋਵੇ ਭਗਵੰਤ ਕੀ ਡਾਲ ਖੰਡ ਦਨੀਤ ਮਨ ਤਨੇ ਹਰ ਪ੍ਰਦਰਸ਼ਨ ਪਰੇ ਹਰ ਕੀ ਚਰਨ ਹਿਰਦੇ ਵਸਾਵੈ ਨਾਨਕ ਹੈ ਸਭ ਗੌਤੀ ਗੁੰਦ ਕੋ ਪਾਵੈ ਸੋਭਨ ਜੁਮਨ ਪ੍ਰਭੁ ਦੇ ਰਾਮ ਨਾਮ ਅਤਮ ਸੋ ਦੇ ਰਾਮ ਨਾਮ ਸਾਰਸ ਵੀ ਉਸ ਪੰਡਿਤ ਗੈਵ ਦੇ ਜਗ ਜੀਵੈ ਹਰ ਕੀ ਕਰਤਾ ਹਿਰਦੇ ਵਸਾਵੈ ਸੋਭਨ ਹੁਰ ਜਨ ਆਵੈ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖ ਕਮਾ ਜਾਣੇ ਅਸੂਲ ਸੋਭਰਨਾ ਕੋ ਦੇਵ ਦੇਸ ਨਾਨਕ ਉਸ ਪੰਡਿਤ ਗੁਸਦਾ ਦੇਸ ਬੀਜ ਮੰਤਰ ਸਰਵ ਕੋ ਗਿਆਨ ਚੋਹਰਨਾਮ ਜਪੇ ਕੋ ਨਾਮ ਜੋ ਜਦ ਪੈ ਤਿਸੀ ਗਤੋਏ ਸਾਧ ਸੰਭਾਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਸ ਪਰ ਮੁਕਤ ਪਾਤਰ ਕੋ ਉਤਾਰੇ ਸਰਵ ਰੂਪ ਕਾ ਉਕਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗਤ ਕਿਤੇ ਨਾ ਪਾਏ ਧਰਮ ਨਾਮ ਕਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀਆ ਦਾਤ ਸੁੰਦਰ ਭਾਈ ਤਿਨ ਪਾਇਆ ਸਦਾ ਨਿਕ ਨਿਕ ਰਾਜਾਨ ਸੋ ਦਾਸ ਦਰ ਗਈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀਵਰ ਸਗਲ ਸੰਗ ਆਪ ਦੁਦਾਸ ਐਸੀ ਯੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਤੁਮ ਤਾਵੇ ਜੀਵਨ।

ਦੇ ਜਾਣ ਤੇ ਆਪਣੇ ਬਚੇ ਭਰਮੇ ਭੁੱਲਾ ਦੇ ਦਿਸਾਵੇ ਨਿਗਮੈ ਚਾਰ ਕੁੰਡ ਫਿਰਿਆ ਕਰ ਕਿਰਪਾ ਜਿਸ ਆਪਣੀ ਭਗਤ ਨਾਨਕ ਤੇਜ ਨਾ ਮਿਲੇ ਖਿਨਮੈ ਨੀਤ ਕੀਟ ਗੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾ ਕਾ ਦਿਸ ਕਸ਼ਨ ਆਵੇ ਤਿਸ ਤਤਕਾਲ ਦਾ ਦਿਸ ਪਠਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾਲੇ ਖਣ ਖਿਣ ਜਗਦੀ ਜੋ ਪਿੰਡ ਸਭ ਦਿਸ ਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣ ਤੇ ਆਪ ਬਣਾਈ ਨਾਨਕ ਜੀ ਵੇ ਦੇਖ ਉਡਾਏ ਇਸ ਕਾ ਬਲਨਾ ਇਸ ਹਾਥ ਕਰਨ ਕਰਾਉਂ ਸਰਵ ਕੁੰਡਾ ਤੇ ਅੱਗੇ ਕਾਲੀ ਬਪਰਾ ਜੀ ਜੋ ਤਿਸ ਭਾਵੇ ਸੋਇ ਬਣਤੀ ਉਹ ਕਬੂ ਚ ਨਿਜ ਮੈਂ ਬਸੈ ਕਬੂ ਸੋ ਹਰ ਖਰੰਗਸੈ ਕਹੂੰ ਨਿਚੰਦ ਵਿਹਾਰ ਕਹੂੰ ਵਿਕਾਸ ਪਿਆਲ ਕਹੂੰ ਬੇਤਾ ਬ੍ਰਹਮਚਾਰ ਨਾਨਕਾ ਮਿਲਾਵਨ ਹਾਲ ਕਹੂੰ ਨਿਤ ਕਰੈ ਭਾਤ ਕਹੂੰ ਸੋਏ ਰਹਿ ਦਿਨ ਰਾਤ ਕਹੂੰ ਮਾਂ ਕ੍ਰੋਧ ਕਰਾਲ ਕਹੂੰ ਸਰਵ ਕਿਉ ਤਰਵਾਲ ਕਹੂੰ ਹੋਏ ਬੜ ਬਰਾਜਾ ਕਹੂੰ ਪੇਖਾਰ ਨੀਚ ਕਾ ਸਾਧ ਕਹੂੰ ਆਪ ਕੀਰਤਮੈ ਆਵੇ ਕਹੂੰ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤਿਵੇਂ ਰਾਏ ਗੁਰ ਪ੍ਰਸਾਦ ਨਾਨਕ ਸਚ ਕਹੇ ਕਹੂੰ ਹੋਏ ਪੰਡਿਤ ਕਰੇ ਖਿਆਨ ਕਹੂੰ ਮੋਹਨ ਤਾਰੇ ਲਾਵੇ ਥਿਆਨ ਕਹੂੰ ਤੜ ਤੀਰਥ ਇਸ਼ਨਾਨ ਕਹੂੰ ਸਿਰ ਸਾਧ ਮੁੱਕ ਗਿਆ ਕਹੂੰ ਕੀੜ ਹਸ ਤੰਗ ਹੋਏ ਜੀ ਅਣਕ ਜੁਣ ਭਰਮੇ ਭਰਮੇ ਆ ਨਾ ਨਾਰੂ ਜੀ ਸੰਗ ਦਿਖਾਵੇ ਜੋ ਪ੍ਰਭਾਵੇ ਤੇ ਚਾਹੇ ਜੋ ਤਿਸ ਪਾਵੇ ਸੋਈ ਹੋਏ ਨਾਨਕ ਤੂੰ ਜੈ ਅਰਣ ਖੋਏ ਕਹੂੰ ਸਾ ਸੰਗ ਤੇ ਪਾਵੇ ਸਾ ਸੰਤ ਬਹੁ ਨ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਨਾਨਕਾ ਨਹੀਂ ਵਿਨਾਸ਼ ਮੰਤਰ ਨਾਮ ਤੇ ਕਰੰਗ ਸਦਾ ਸੇ ਪਾਰ ਮੁਕੇ ਸੰਗ ਜਿਉਂ ਜਲ ਮੈਂ ਜਲਿਆ ਖਟਾਨਾ ਤੋ ਜੋਤੀ

ਸੰਦਕਤ ਹੁਕਮ ਯਾਰ ਜਾ ਘਟੇ ਸੰਦਕਤ ਹੁਕਮ ਜਮ ਚਨੇ ਛੁਟੇ ਸੰਦਕਤ ਹੁਕਮ ਸਭ ਸਭ ਜਾਏ ਸੰਦਕਤ ਹੁਕਮ ਨਾ ਕਰਮ ਪਾ ਸੰਦਕਤ ਹੁਕਮ ਮੋਹ ਭਵ ਮਿਲੀ ਮਤ ਮਿਲੀ ਸੰਦਕਤ ਹੁਕਮ ਸੋ ਬਦ ਹੀਨ ਸੰਤ ਕੇ ਹੱਤੇ ਕੋ ਰੱਖੇ ਨਾ ਕੋਏ ਸੰਤ ਕੇ ਦੁੱਖ ਅੰਤਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦ ਕਬੀ ਦਰੇ ਸੰਤ ਕੇ ਦੁੱਖਣ ਤੇ ਮੁਖ ਭਵੈ ਸੰਤਨ ਕੇ ਦੁੱਖਣ ਕਾਕ ਜੋ ਲਵੈ ਸੰਤਨ ਕੇ ਦੁੱਖਣ ਸਰਬ ਜਨ ਪਾਏ ਸੰਤ ਕੇ ਦੁੱਖਣ ਤ੍ਰਿ ਚੌਣ ਕੁਮਾਏ ਸੰਤਨ ਕੇ ਦੁੱਖਣ ਤਿਸਨ ਵਜਲੇ ਸੰਤ ਕੇ ਦੁੱਖਣ ਸਭ ਕੁਛ ਲੈ ਸੰਤ ਦੁਖੀ ਗਾਤਾ ਹੋਏ ਸੰਤ ਕੇ ਦੁੱਖਣ ਤੇ ਸਭ ਜਾਏ ਸੰਤ ਦੁੱਖ ਨੀਚ ਨਚਾਏ।

ਸੁਜਨ ਸਦਾ ਰੋਗ ਦਮੰਦਰ ਕੋ ਥਮੈ ਤਮਣ ਤੋ ਗੁਰ ਕਾ ਸਮਣ ਸਮਣ ਜੋ ਪਾਖਾਨ ਨਾਵ ਚੜ੍ਹ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸ਼ਚਰ ਹੈ ਜੋ ਕੰਤ ਕਰਦੀ ਫਰਗਾਸ ਗੁਰ ਦਰਸ਼ਨ ਦੇ ਮਨੋ ਵਿਕਾਸ ਜੋ ਮਾਉ ਜਨ ਮਾਰਕ ਪਾਵੇ ਤੋ ਸਾਧੂ ਸੰਗਲ ਜੋਤ ਪਟਾਵੇ ਤਿੰਨ ਸੰਦਨ ਕੀ ਬਾਚੋ ਤੋਰ ਨਾਨਕ ਕੀ ਹਰ ਲੋਚਾ ਬੋਰ ਮਨ ਮੂਰ ਕਾਇ ਬਿਲਾਈ ਗਿਆ ਪੁਰਲ ਕੇ ਕਲ ਗਿਆ ਪਾਈ ਹੈ ਦੁੱਖ ਸੁਖ ਪ੍ਰਭ ਦੇ ਉਣਾਰ ਔਰ ਤਿਆਗ ਤੇ ਸਾਰ ਜੋ ਕੁਛ ਕਰੇ ਸੋ ਇਸ ਕਮਾਣ ਭੁੱਲਾ ਕਾਏ ਫਿਰੇ ਅਜਾਨ ਕੌਣ ਵਸਤਾ ਇਧਰ ਸੰਗ ਲਪਟ ਰਸ ਲੋਇ ਬਤਾਂਗ ਰਾਮ ਨਾਮ ਜਵੇ ਤੇ ਮਾਇ ਨਾਨਕ ਪਾਸੇ ਤੀ ਕਰ ਜਾਏ ਸਿ ਅੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਏ ਤਜ ਮਨ ਲੇ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋ ਲਾਤ ਕੇ ਸੰਤਾ ਸੰਗ ਚਾਲਿਆ ਵਰ ਤੈ ਕਿਆ ਜਿੰਦਾਲ ਧਨ ਧਨ ਕਹਿ ਸਭ ਕੋ ਮੁਖ ਜਲਰ ਦਰਗਹਿ ਸੋਏ ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕੇ ਸਤਿਹਾਰੇ ਚਰਨ ਸਾਧ ਕੇ ਤੋਏ ਤੋਏ ਪੀ ਔਰ ਸਾਧ ਕੋ ਆਪਣਾ ਜੀਓ ਸਾਧ ਦੂਰ ਕਰੋ ਇਸ ਨਾਮ ਸਾਧ ਵਰਜਾਈ ਕੁਰਬਾਨ ਸਾਧ ਸਵੜ ਭਾਗੀ ਵਾਏ ਸਾਧ ਸੰਗਰ ਕੀਰਤਨ ਗਾਏ ਅਨੁਭਿਗੰਦੇ ਸਾਧੂ ਰਾਖੇ ਅਰ ਕੁਣ ਗਾਏ ਮ੍ਰਿਤ ਚਾਖੇ ਉੱਠ ਗਏ ਸੰਤਤ ਰਹਿ ਸਰਬ ਸੁਖ ਨਾਨਕ ਤੇ ਪਾਏ ਮ੍ਰਿਤ ਕੋ ਜੂ ਆਲਨਾਰ ਭੁੱਖੇ ਕੋ ਦੇਵ ਥਾਲ ਸਭਨ ਦਾਨ ਜਾ ਕੇ ਦ੍ਰਿਸ਼ਟੀ ਮਾਏ ਪ੍ਰੋੜ ਕੇ ਕਲ ਨਾ ਪਾਏ ਸਭ ਕਿਛ ਤਿਸ ਕਾ ਕਰਨ ਜੋਗ ਤਿਸ ਬਿੰਦੂ ਸੁਰ ਹੋ ਅਨ ਹੋਗ ਜਬ ਜਨ ਸਦਾ ਸਦਾ ਦਿਨ ਦਿਆਣੀ ਸਭ ਤੋਂ ਨਿਰਮਲ ਕਰਨੇ ਕਰ ਕਿਰਪਾ ਜਿਸ ਗੁਰਨਾਮ ਦੀਆ ਨਾਨਕ ਸੋਇਆ ਨਿਰਮਲ ਥਿਆ ਜਾ ਕੇ ਮਨ ਗੁਰ ਕੀ ਪ੍ਰਤੀ ਦੇ ਜਣੇ ਆਵੇ ਹਰ ਬਰ ਜੀ ਭਗ ਭਗ ਸੁਣਿਆ ਤੈ ਲੋਏ ਜਾ ਕੇ ਹਿਰਦੇ ਕੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਸੱਚ ਹਿਰ ਸੱਚ ਆਕਾਰ ਸੱਚ ਹਿਰਦੇ ਸੱਚ ਆ

ਨਾਨਕ ਇਹ ਧਨ ਸਾਰ ਸਪੈ ਸੰਤ ਜਨਾ ਮੇਰੇ ਕੋਲੋਂ ਵਿਚਾਰੇ ਸੁਮਨ ਨਾਮ ਥਾਰੋ ਪਾਉ ਸੰਭੂ ਵਿਸਾਰੋ ਚਨ ਕੁੰਡਾਰੋ ਕਰਨ ਕਰਨ ਸੁਭਰਾ ਸਮਰਾ ਤ੍ਰਿ ਕਰ ਕਹੁ ਨਾਮ ਹਰਵਾਤ ਇਹ ਧਨ ਸੰਜੋ ਭਗਵੰਤ ਸੰਜਨਾ ਕਰ ਨਿਰਮਲ ਮੰਤ।

ਆਸਰਾ ਕੋਮਣ ਮਾਇ ਸਰਵ ਲੋਕ ਨਾਨਕ ਮਿਲ ਜਾਏ। ਜਿਸ ਧਨ ਕੋ ਚਾਰ ਗੁਣ ਰੁੜਤਾਵੈ ਸੋ ਧਨ ਹਰਿ ਸੇਵਾ ਤੇ ਭਾਵੈ। ਜਿਸੁ ਕੁਣਤ ਬਾਛਾ ਮੇ ਸੋ ਸੁਖ ਸਾਧੁ ਸੰਕਰੇ। ਜਿਸੁ ਬਾਕੂ ਕਰੇ ਭਲੀ ਕਰਨੀ ਸਾ ਸੋ ਅਬਜਰ ਕੀ ਸ਼ਰਣੀ।

ਗੁਣ ਲਾਗੇ ਕੋਇ ਜਾਂ ਕਿਰਦੇ ਵਸਿਆ ਸੋਇਹਿ ਕਲ ਤਾਤੀ ਠੰਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਵਨ ਸੇ ਪੂਰਨ ਵਿਆਸ ਭਗਤ ਪਾਇਆ ਤੁਮ ਪ੍ਰਗਾਸ ਜਿਤ ਕਰ ਜਾਏ ਵਸੇ ਅਵਨਾਸੀ ਕੋ ਨਾਨੀ ਕਾਟੀ ਜੋ ਫਾਸੀ ਤਤ ਵਿਚਾਰ ਕਹਿ ਦਿਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਵਾ ਗੁਣ ਮਿਟੇ ਪ੍ਰਭ ਸੇ ਵਿਆਪ ਤਿਆਗਸ਼ਨ ਗੁਰਦੇਵ ਯੋਰਤ ਜਨਮ ਕਾ ਹੋਏ ਉਦਾਰ ਹਰ ਹਰ ਸਿਮ ਪ੍ਰਾਣ ਧਾਰਨ ਪਾਵਨ ਛੁੱਟ ਨਾਰੇ ਸਿਮਰ ਸਾਸ ਵੇ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਵੰਚਿਤ ਨਾਨ ਖੁੱਲ ਪਾਏ ਸੰਗ ਨ ਚਾਲ ਸਥਿਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮਿਤ ਕੁਲੰਬਰ ਬੰਧਾ ਤੇ ਗੋਦਨ ਕੌਣ ਸੁਨਾਥਾ ਰਾਜਨ ਸਾਰਿੰਦੇ ਕਹੂੰ ਕੌਣ ਛੁਟਕਾਰ ਆਸਾ ਸਥਿਰ ਰਥ ਸਵਾਰੀ ਝੂਠਾ ਡੰਮ ਝੂਠ ਪਾਸਾਰੀ ਜਿੰਦੇ ਤੇ ਭੁਜਨ ਵਿਖਾਣਾ ਨਾਮ ਵਿਸਾਰ ਨਾਨਕ ਪਸਾਨਾ ਗੁਰ ਕੀ ਮਥੁ ਲੈ ਆਣੇ ਬਿਨਾ ਬੋਡੂ ਬਸਿਆਣ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਤੁਮਾਰ ਉੱਚੀ ਚਰਨ ਕੁੰਭ ਰਾਖੋਣ ਮਾਏ ਜਨਮ ਜਨਮ ਕਈ ਕਰੇ ਬੁਝਾਏ ਆਪ ਜਪਾਓ ਨਾਮ ਜਪਾਓ ਸੁਨਤ ਕੈਦ ਰਾਤ ਕਦ ਪਾਓ ਸਾਰ ਪੁਰਸ ਦਰ ਗੁਣ ਆਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਓ ਤਰ ਉਤਰ ਸਮੈਲ ਬਿਨ ਜਾਏ ਹੁਮੇ ਖੈਲ ਹੋ ਚੰਦ ਸਸ ਗੁਣਾਲ ਸਾਸ ਕਾ ਸਨਾਮ ਸੰਭਾਲ ਛਾੜ ਸਿਆ ਨਭ ਸਗਲੀ ਮਨ ਸਾ ਸੰਗ ਪਾਵੇ ਸਹਿ ਤਨਾਰ ਪੁੰਜ ਸੰਚ ਕਰੋ ਬਿਆ ਚੂਕ ਦਰ ਕਹਿ ਜੇ ਘਰ ਸੰਤਰ ਏਕੋ ਦੇ ਕਹੋ ਨਾਨਕ ਜਾਂ ਕੇ ਮੈਂ ਸਗਲੇ ਏਕੋ ਜਾਪੇ ਕੁਸਲਾ ਇੱਕ ਸਿਮਰੀ ਘੁੰਮਣਿਆ ਇੱਕ ਕਈ ਗੁਣਗਾਰ ਆਨੰਦ ਮੰਤਨ ਜਾਪੇ ਭਗਵੰਤ ਏਕੋ ਇੱਕ ਕਰਿਆ ਪੂਰਨ ਪੂਰ ਪ੍ਰਭਾ ਅਣਗੁਸਤਾਰ ਇੱਕ ਤੇ ਏਕ ਰਾਤ ਬਰਾਸਤ ਗਏ ਮਨ ਤਨ ਅੰਤਰੀ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲ

ਲੀਲਾ ਇਸ਼ਟਵਾਈ ਜਾਚਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਉ ਹਰ ਨਾਮ ਸਾਧਨਾ ਕੀ ਮੰਗੋ ਧੂਰ ਪਰ ਪਰਮੇ ਸਰਦਾ ਪੂਰ ਸਦਾ ਸਾਹਿਬ ਪ੍ਰਭ ਕੇ ਗੁਣ ਗਾਓ ਸਾਹ ਸਾਹ ਪ੍ਰਭ ਤੁਮੇ ਤਿਆ ਚਰਨ ਕਮਲ ਸੋਲਾ ਕੇ ਪ੍ਰੀਤ ਭਾਗ ਕਰੋ ਪ੍ਰਭ ਕੇ ਨਿਤ ਨੀਤ ਕੋਟੇ ਕੋਦਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦਸ਼ਮਾ ਸੁਖ ਹੋਏ ਹਰ ਸਭਾਵੇ ਬਿਰਲਾ ਕੋਈ ਜਿਨ ਚਾਕੇ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪਿਨੇ ਮੇਰਾ ਸਰੰਗ ਜੇ ਚਾਉ ਸਾਧਕੇ ਸੰਗ ਭਰੇ ਸਨਾਨ ਸਭ ਤਿਆਗ ਅੰਦਰ ਪ੍ਰਕਾਸ਼ ਸੁਨੇ ਵਿਰਾਗੁਰ ਬਾਕੀ ਜੀ ਪਿਆ ਭਰੋਸੇ ਨਾਨਕ ਨਾਮ ਤੇਜ ਕੋਇ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਏ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਨੂੰ ਸਦਾ ਨਿਹਾਲ ਬੰਧਨ ਕਾੜ ਮੁਖ ਜਨ ਭਇਆ ਜਨਮ ਮਰਨ ਦੁਖ ਹੁਮ ਗਇਆ ਚਪੁਨੀ ਸਰਦਾ ਸਭ ਪੂਰੀ ਰਵ ਰਿਆ ਸਾ ਸੰਗ ਹਜੋਰੇ ਜਿਸ ਕਾ ਸਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸੁਮਾਏ ਸੋ ਕੁਛ ਰੇ ਭਾਵ ਨਮਾਨੇ ਸੋ ਕੁਛ ਰੇ ਕੀਆ ਜਾਣੇ ਸੋ ਕੁਛ ਰੇ ਸਭ ਕੀਆ ਸੋ ਕੁਛ ਰੇ ਜੀਵਨ ਜੀਆ ਸੋ ਕਿਉ ਵਿਸਰੇ ਜਗਨ ਰਾਖੇ ਗੁਰ ਪ੍ਰਸਾਦ ਕੁਬਿਲਾ ਲਾਖੇ ਸੋ ਕੁਛ ਰੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਾ ਤੇ ਵਜਾਏ ਪ੍ਰਭ ਆਪਣਾ ਨਾਮ ਗੰਧਿਆ ਸਾਜਨ ਸੰਤ ਗੁਰੂ ਕਾਮ ਆਮ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਪ੍ਰਣਾਮ ਜਪਾਓ ਭਗਤ ਪਾਇ ਤ੍ਰੇ ਸੰਸਾਰ ਬਿਨ ਭਗਤੀ ਧਨ ਉਸੇ ਸਾਰ ਸਰਵ ਕਲਿਆਣ ਸੁਖ ਨਿਧ ਨਾਮ ਪੂਰੋ ਜਾਤ ਪਾਇ ਵਿਸਰਾਮ ਸਗਲ ਦੁਖ ਆਪਦਨਾਸ ਨਾਮ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰਿਮ ਰਾਜਾਓ ਮੰਤਰ ਮੰਤਰੀ ਸੁਆਵ ਨੇਤਰ ਭੇਗ ਦਰਸੁਖ ਹੋਏ ਮਨ ਭਿਖੇ ਸਾਚਨ ਧੋਏ ਭਗਤਨਾ ਕੇ ਮੰਤਰ ਨਾਂਗ ਬਿਰਲਾ ਕਹੂ ਪਾਵੇ ਸੰਗ ਏਕ ਵਸਦੀ ਜੇ ਕਰਮ ਆਇਆ ਗੁਰ ਪ੍ਰਸਾਦ ਨਾਮ ਜਪਲਿਆ ਤਾਂ ਕਿ ਮਾ ਕਹੀ ਨਾ ਜਾਏ ਨਾਨਕ ਰਹਿ ਸਭ ਸਮਾਏ ਪ੍ਰਭਖਸ਼ਾਂ ਦੀਨ ਦਿਆਲ ਭਗਤ ਸੋ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੁਪਾਲ ਸਰਵ ਕੜਾ ਕਰਤ ਪ੍ਰਪਾਲ ਆਦਿ ਪੁਰੋ ਕਰਨ ਕਰਤਾਰ ਭਗਤ ਜਨਾਂ ਕੇ ਪ੍ਰਾਣ ਦਹਾਰ ਜੋ ਜੋ ਪੈ ਸੋਏ ਬਣੀ ਭਗਤ ਪਾਇ ਲਾਵੇ ਮਨਹੀਸ ਹਮ ਨਿਰਗੁਣੀ ਆਰਣੀ ਚਾ ਨਾਨਕ ਤੁਮਰੀ ਚਰਨ ਪ੍ਰਭੂ ਭਗਵਾਨ ਸਰਵ ਬੈਕੁੰਠ ਮੁਕਤ ਮੁਕਾਇ ਨਿਮ ਕਰਕੇ ਗੁਣ ਗਾਇ ਅਨੁਕਰਾਜ ਭੋਗੜੇ ਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਉਹ ਭੋਜਨ ਕਾ ਪ੍ਰਸੰਗੀ ਰਸਨਾ ਜਪਤੀ ਹਰਾਣੀ ਭੜੀ ਸੁਕਰਨੀ ਸੋਭਾ ਧਨਵਾਨ ਦਿਰ ਦਵਸੈ ਗੁਰਪੂਰਨ ਗੁਰਮਾਨ ਸਾਧ ਸੰਗ ਪ੍ਰਭ ਦੇ ਨਿਵਾਸ ਸਰਵ ਸੁਖ ਨਾਨਕ ਕੁਰਗਾਸ ਲੋਕ ਹੈ।

ਹੀ ਫਿਰ ਜਾ ਪਰਸਵਾਦੇ ਜਬ ਕਰ ਕਿਸ ਨੇ ਦਿਸੇ ਤਾ ਪਾਪਨ ਤਬ ਕੇ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤਾ ਪੈਰ ਪਿਓ ਕੇ ਸੰ ਕੁਮਾਰ ਜਬ ਉਸ ਕਾ ਵਰਨ ਚੈਨ ਨਾ ਜਾਵਤ ਤਾ ਹਰ ਸਭ ਕੋ ਕਿਸੇ ਵਿਆਪ ਜਬ ਆਪਣਾ ਆਪਾ ਆਪਾ ਪਾਪਨ ਤਾ ਮੋਹ ਕੇ ਉਤ ਪਾਵਰ ਪਰਮ ਆਪਨ ਕੇ ਲਿਆ ਵਰਤੀ ਜਾ ਨਾਨੀ ਕਰਨੇ ਹਰਨ ਦੂਜਾ ਜਾ ਹੋਤ ਪ੍ਰਭ ਕੇਵਲ ਤਨੀ ਤਾ ਬਨ ਮੁਕਤ ਕੋ ਕਿਸ ਕੋ ਗਣ ਜਾ ਰੱਖਾ ਗਮ ਪਾਰ ਤਾ ਨਰਕ ਸੁਰਕ ਕੋਣ ਉਤਾਰ ਜਬ ਨਿਰ ਗੁਣ ਪ੍ਰਭ ਸਹਿ ਸਮਾਏ ਤਾ ਉਸ ਸਖਤ ਕਹੋ ਕਿ ਤਠਾਏ ਜਬ ਆਪ ਆਪ ਆਪਣੀ ਜੋ ਧਰੈ ਤਬ ਕਰਨ ਕਮਕਤ ਡਰੇ ਆਪਣ ਚਲ ਤਬ ਕਰਨ ਯਾਰ ਨਾਨਕ ਠਾਕਰ ਪਾਰ ਅਸੀਸ ਕੋਈ ਆਪਣੇ ਆਸਨ ਦਾ ਜਨਮ ਮਰਨ ਕੋ ਕਾ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿਤ ਗੋ ਤੂੰ ਕਿਸ ਪੁੱਛਦ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਗੁਣ ਚਟੇ ਗੁਣ ਬੰਧਨ ਬਾਦੇ ਆਪਣੇ ਆਪ ਆਪ ਜਰਜਾ ਨਾਨਕ ਆਪਣੇ ਰੂਪ ਆਪ ਹੀ ਪਰਜਾ ਜੈ ਨਿਰਮਲ ਪੁਰਖ ਪਤ ਪਤ ਹੋਤਾ ਤੈ ਮੈਲ ਕਹੋ ਕੈ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੁਮਾਨ ਕੌਣ ਮਾਨ ਜੈ ਸਰੂਪ ਕੈਲ ਜਗਦੀਸ਼ ਤੈ ਛਲ ਛਲ ਜਗਤ ਕਹੋ ਕੀ ਸੇ ਜੈ ਜੋ ਸਰੂਪੀ ਜੋ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾ ਸਮਾਰ ਆਪਣੀ ਸੋਭਾ ਆਪਣ ਸੰਗ ਬਣਾਏ ਤਾ ਕੌਣ ਮਾਏ ਬਾ ਮਿੱਤਰ ਸੁਧਵਾਏ ਜੈ ਸਰਵ ਕਲਾ ਪੇ ਪ੍ਰਭੀਨ ਤਾ ਵੇਖ ਦੇਵ ਕਾ ਕੋ ਚੀਨ ਜਾਵੇ ਆਪਣੇ ਆਪ ਆਪ ਉਤਾਰੇ ਤੋ ਸਗਨ ਸਗਨ ਕਾ ਵਿਚਾਰ ਜੈ ਆਪਣੇ ਬੁਝੇ ਆਪਣੇ ਆਪਣੇ ਰਾਹ ਤੈ ਕੁਣ ਠਾਕੁਰ ਕੁਣ ਕਹੀਏ ਚਿਹਰਾ ਬਿਸਮਣ ਬਿਸਮੈ ਬਿਸਮਾਦ ਜਿਨ ਬੁਝੇ ਸਹਿ ਸਵਾਦ ਬਿਸਮਨ ਬਿਸਮ ਭੈ ਬਿਸਮਾਦ ਬਿਸਮਣ ਬਿਸਮੈ ਬਿਸਮਾਦ ਨਾਨਕ ਆਪਣੀ ਕਾ ਜਨ ਵਾਪ ਜੈ ਚਲ ਚੇਤ ਭੇ ਸਮਾਏ ਵਿਆਪਤ ਮਾਇਆ ਪਸ ਖਾਪੇ ਦੇਸ ਤੈ ਗੁਣ ਕਾ ਨਾਹੀ ਪਵੇ ਜੈ ਕਹਿ ਕੇ ਭਗਵੰਤਾ ਤੈ ਕੌਣ ਚਿੰਤ ਤੇ ਲਾਗੇ ਜਿੰਦਾ ਜੈ ਆਪਣੇ ਆਪ ਪਤੇ ਯਾਰ ਤੈ ਕੌਣ ਕਿਸੇ ਗੁਣ ਸੁਣੇ ਹਰ ਬਹੁ ਤੂੰ ਤੇ ਉੱਚਾ ਨਾਨਕਾ ਪਸ ਖਾਪੇ ਪਹੁੰਚਾ ਜਾ ਪ੍ਰਚੋ ਪ੍ਰਪੰਚਾ ਕਾਰ ਤੋਂ ਗਨ ਮੈਂ ਕਿਨੂੰ ਵਿਸਾਰ ਪਾਪ ਪੁੰਨ ਤੈ ਭਈ ਕਾਲ ਕੋ ਨੁਰਕ ਸੁਰਖ ਮਛਾਵ ਤਿਆਲ ਜਲ ਮੈ ਜੰਜਾਲ ਹੋਮੇ ਮੋਹ ਭਰਮ ਪੈ ਭਾਰ ਦੋਖ ਸੁਖ ਮਾਣ ਪਮਾਣ ਪ੍ਰਕਾਰ ਕਿਉਂ ਕਿਹਾ ਨੇ ਆਪਣ ਕੇ ਲਿਆ ਕਰ ਦੇਖਿਆ ਖੇਲ ਸੰਗੋਚਾ ਤਾਂ ਨਾਨਕੇ ਕਹਿ ਦਿਆ ਗੁਰ ਭਗਤ ਆਪ ਜੈ ਬਸਰੇ ਬਸਾਰ ਸੰਤ ਪ੍ਰਤਾਪ ਦੋ ਪਾਕਾ ਆਪੇ ਦਨੀ ਉਨਕੀ ਸੁਭਾ ਨੂੰ ਬਣੀ ਆਪੇ ਕੋਤੇ ਕਰਨ ਚੋ ਜਾਪੇ ਰਸ ਭੁਗ ਨਿਰਜੋਗ ਜਿਸ ਭਾਵ ਤੁਸੀਂ ਆਪਣਾ ਲਾਵੇ ਜਿਸ ਭਾਵ ਤੁਸੀਂ ਖੇਲ ਖਿਲਾਫ ਹੈ ਬੇਸ਼ੁਮਾਰ ਥਾਗਣ ਤੇ ਤੁਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ ਸਲੋਕ।

ਸਤਾਰ ਜਾਤਿ ਸੁਭਾਵ ਤੇ ਸਿਰ ਸੁਭਾਵ ਨੂੰ ਬਾਣੀ ਲੈ ਸਮਾਏ ਤੁਮ ਤੇ ਪੈਨੇ ਜੋ ਆਪਣ ਸੁਝਾ ਜਗ ਖੁਰਾਏ ਜਾ ਕੁਬਰਾਵ ਜੀ ਆਪ ਹੋਜਾਏ ਸਤਨਾਮ ਸੁਜਨ ਪਾਏ ਸੋ ਸੰਦਰਸ਼ੀ ਤਤ ਕਵੇ ਤਾ ਨਾਨਕ ਸਭ ਸਿਸ਼ਕਾ ਜੀਤਾ ਜੀ ਜਿੰਦਰ ਸਭ ਤਾਂ ਕੇ ਆਦੀਨ ਦਿਆਲ ਨਾਥ ਗੁਣ ਆਦਿ ਜਿਸ ਰਾਖੇ ਤਿਸ ਕੋਈ ਮਾਰੇ ਸੋ ਮੌਸਮ ਨੂੰ ਸਾਰੇ ਤਿਸ ਤੇ ਜਵਰ ਕਹਾਂ ਕੋ ਜਾਏ ਸਭ ਸ੍ਰੀ ਨਿਰੰਜਨ ਲਾਏ ਜੀ ਕੀ ਯੁਗ ਜਾ ਕਿਹਾ ਸਭ ਅੰਤਰ ਵਾਰ ਜਾਣੋ ਸਾਧ ਗੁਣ ਦਾਨ ਬੇਨਤ ਫਾਰ ਨਾਨਕ ਦਾਸ ਕਾਵਲੇ ਹਰ ਪੂਰਨ ਪੂਰੇ ਦਿਆਲ ਸਭ ਉਪਰੋ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਵਿਆ ਵਰਤਪਾਲੇ ਜੀ ਨੂੰ ਵਿਭਾਰ ਜੋ ਜੋ ਰੁਚੇ ਸੁਤ ਸੇ ਤੇ ਆਦਿ ਸਭਾ ਜੀ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਨਿਆ ਕਰਨ ਹਰ ਨਾਨਕ ਜਾਣੇ ਆ ਜਾਨਾ ਕਹਿ ਕੇ ਨਾ ਆਏ ਤਿਸ ਕੀ ਆਸਨ ਵਿਥੇ ਜਾਏ ਸੇਵਕੋ ਸੇਵ ਆਪਣੇ ਅਕੁੰਭ ਪਰਮ ਪਦ ਪਾਏ ਸੇ ਪ੍ਰਣੇ ਵਿਚਾਰ ਜਾ ਕੇ ਮਨ ਵਸੈ ਨਿਰੰਕਾਰ ਬੰਧਨ ਦੂਰ ਭਏ ਨਿਰਵੈਰ ਅੰਧਨ ਪੂਜੇ ਗੁਰ ਕੀ ਪੈਰ ਲੋਕ ਸੁਖੀ ਪ੍ਰਲੋਕ ਸੋਏ ਲੈ ਨਾਨਕਾਰ ਪ੍ਰਭ ਆਪੇ ਮਿਲੇ ਸਾਧ ਸੰਗਲ ਕਰੁਣਾਨੰਦ ਗੁਣਗਾਉ ਪਰ ਪਰਮਾਨੰਦ ਰਾਮ ਨਾਮ ਤਤਗੁਰੂ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣਗਾਉ ਪਲਾਨ ਤ੍ਰਿਣ ਕੈ ਸੁਭਾਵ ਆਠ ਪੈਰ ਪਰ ਵੇਖੋ ਨੇਰਾ ਮਿਟੇ ਗਿਆਨ ਬਿਨਸੈ ਅੰਧੇਰਾ ਸੁਣ ਬਦੇ ਸਿਰ ਦੇ ਵਸਾਵ ਮਨ ਛੇ ਨਾਮ ਕੁਲ ਪਾਓ ਹਲ ਪਲ ਤੁਲੇ ਸੁਭਾ ਰਾਮ ਨਾਮ ਤਰੋੜਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸਤੀ ਸਾਜ ਪ੍ਰਿਖਿਆ ਮਨ ਦਾ ਨਾਮ ਜਪੋਲੇ ਬੁਲਾਏ ਦੁੱਖ ਦਰਦ ਮਨ ਦੇ ਪੋਜਾਏ ਸੱਚ ਪਰ ਕਰੋ ਪਾਰੇ ਦਿਨ ਕੇ ਦੇਵ ਕੁਮਾਰੀ ਪ੍ਰਭ ਕੀ ਉਸਤਤ ਇਹ ਕਾਟੇ ਕਰਾਉਣ ਵਾਲੇ ਨਾਲ ਗੁਰਨ ਆਵੇ ਜਾਏ ਇਸ ਤੇ ਦੂਰ ਨਾ ਹੀ ਖੋਜਾ ਰੱਖਣ ਨਾਲ ਤੇ ਨਿਰਭੁਜ ਪੇ ਸਗਲ ਪਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟ ਜਿਸ ਫਿਰ ਰੱਖੇ ਦਿਨ ਆਏ ਦੂਖ ਨਾਮ ਜਿਸ ਮਨ ਹੋ ਸੂ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨਾ ਪੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅਮ ਜਾ ਕੇ ਦੇਸ਼ ਦਰਸ਼ਨ ਦੇਖ ਦੁਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੁਭਵ ਸਭ ਦਰਸ਼ਨ ਸੁੰਦਰ ਆਰੂ ਧਨ ਸੇਵਾ ਸੇਵ ਪੁਰਾਣ ਅੰਤਰ ਜਾਮੀ ਪ੍ਰਭ ਗੁਰਦਾਨ ਜਿਸ ਮਨ ਬਸੇ ਸੋ ਹੋਤ ਨਿਹਾਲ ਤਾਂ ਕੇ ਨਿਵਨ

ਨਿਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗੰਤਰ ਪ੍ਰਗਟਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਇਕਸ ਕਟਮਾਇ ਅਨੁਗ੍ਰਹਿ ਨਾਰਾਇਣ ਦਿਸਾਇ ਨਾਉਣ ਦਮਲ ਪ੍ਰਭੂ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਨ ਸਮਾਧਨ ਤੈ ਨਾ ਕਹਿ ਨਾ ਜਾ ਚਰਿਤ ਸਮਾਧ ਤਿੰਨ ਦੇਖੇ ਸੀ ਆਪ ਦਿਖਾਏ ਨਾਨਕ ਤੀਨ ਸੋ ਜੀਵਾਏ ਸੁਤੰਤਰ ਸੋ ਬਾਹਰ ਆਨੰਦ ਘੜਘੜ ਵਿਆਹ ਪ੍ਰਭ ਭਗਵਾਨ ਧਰਨ ਮੈਂ ਆਕਾਸ਼ ਵਿਆਹ ਸਰਵ ਲੋਕ ਪੂਰਨ ਪ੍ਰਤਵਾਲ ਬਣਤਨ ਪਰਬ ਤਿਆ ਪਾਇਆ ਪਾਪ ਜੈ ਸਿਆ ਕਹਿ ਤੈ

ਪੂਰੇ ਗੁਰੂ ਕਾ ਸੰਦੇਸ਼ ਪਾਵਨ ਕਰਵੇ ਸਾਸਾ ਸਿਮਰੋ ਗੋਬਿੰਦ ਮੰਤਰ ਕੁਦਰੇ ਚੰਨ ਸਾਸਨ ਤਿਆਗ ਤਰੰਗ ਸੰਤਨਾ ਕੀ ਧੁਰਮਣ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗਤ ਗੁਣ ਸਾਗਰ ਤਰੋ ਹਰਦਨ ਕੀ ਪਰਲੇ ਭੰਡਾਰ ਨਾਨਕ ਗੁਰੂ ਪਰੇ ਨਮਸਕਾਰ ਖੇਮ ਕੁਸਲ ਸਾਜ ਨਾਨ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀ ਗੁਣ ਗੋਬਿੰਦ ਮੰਤਰ ਸਵੇ ਚੇ ਚਤੋ ਨਾਰਾਇਣ ਏ ਗੁਰੂ ਜਾਂ ਕੇ ਰੰਗ ਨੇ ਗੋਪਾਲ ਤੁਮੋਦਰ ਦੀਨ ਦਿਆਲ ਦੁਖਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕੈਦ ਹਰ ਤੁਮ ਸਲੋਕ ਸਾਧ ਕੇ ਵਚਨ ਅਮਲੀ ਖਿਲਾਰੇ ਤੁਮ ਸੰਤ ਮਾਤੋ ਹਾਰੇ ਆਪਤਰਾ ਲੋਕ ਅਨੁਸਾਰ ਸਫਲ ਜਿਵੇਂ ਸਫਲਤਾ ਕਾ ਸੰਗ ਜਾਂ ਕੇ ਮਨ ਲਾਗਾ ਹਰੰਗ ਜੈ ਜੈ ਸਬਦ ਨਾਥ ਵਾਜੇ ਸੁਨ ਸੁਨੰਦ ਕਰੇ ਪ੍ਰਭ ਗਾਜੇ ਪਲਟੇ ਗੋਪਾਲ ਮਾਤ ਕੇ ਮਾਤੇ ਨਾਨਕ ਤੁਰੇ ਤੁਮ ਕੇ ਸਾਥੇ ਸਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਪੈਸੇ ਸਤਨਾਮ ਸਤ ਸੰਗ ਲੈਣ ਸੋ ਪ੍ਰਸੰਨ ਭਾਈ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜਾਲ ਵੀ ਕਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀ ਖੇ ਤੁਮਾਰ ਨਾਨਕ ਨੇ ਵੀ ਫੇ ਖੇ ਬਿਮਾਰੀ ਪ੍ਰਭ ਕੇ ਸੋ ਕਰ ਸੁਨ ਮੀਤ ਸਾਵਧਾਨੀ ਕਹਿ ਕਰ ਚੇ ਸੋ ਕੁਣ ਸਾਹਿਬ ਗੁਰ ਨਾਮ ਜਿਸ ਮਨ ਬਸੇ ਸੋ ਨਿਧਾਨ ਸਰਵ ਇੱਛਾਤਾ ਕੀ ਪੂਰਨ ਹੋਏ ਪ੍ਰਧਾਨ ਪੁਰ ਪ੍ਰਗਟ ਸਭ ਲੋਏ ਸਭ ਦੇ ਪਾਏ ਸਾਨ ਪੂਰਨ ਹੋਏ ਆਉਣ ਜਾਣ ਹਰ ਧਨ ਖੜ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਤ ਬੁੱਧ ਗਿਆਨ ਸਰਵਤਾ ਸਿਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸਿਰ ਸੁਤਮ ਸਨਾਨ ਚਾਰ ਪਦਾਰਥ ਕੌਣ ਪ੍ਰਕਾਸ਼ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰ ਸੀ ਏਕ ਦਿਸ਼ਟਤਾ ਫਲ ਤਿਸ ਜਨ ਕੇ ਮੁਖ ਬਾਣੇ ਗੁਰੂ ਨਾਨਕ ਨਾਮ ਜਪਨ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਨਿਧਾਨ ਜਪੇ ਮਨ ਕੋਏ ਸਭ ਜੁਗ ਮਹਿਤਾ ਕੀ ਕਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੇ ਸਗਲ ਮਤਾਂਤ ਕੇਵਲ ਨਾਮ ਗੋਬਿੰਦ ਭਗਤ ਸਰਾਮ ਕੋਟ ਅਪਰਾਧ ਸਾਧ ਸੰਗ ਵਿੜੇ ਸੰਤ ਕਿਰਪਾ ਤੇ ਜਮ ਤੇ ਛੁੱਟੇ ਜਾ ਕੇ ਮਸਤ ਗੁਰੂ ਪ੍ਰਭਾਏ ਸਾਧ ਸੰਤ ਨਾਨਕ ਤੇ ਆਏ ਜਿਸ ਮਨ ਵਸੇ ਸੁਣ ਲਾਏ ਪਰੇ ਤਿਸ ਜਨ ਆਵੇ ਹਰ ਪਵਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੇ ਦੁਰਲਭ ਦੇ ਤਤਕਾਲ ਉਧਾਰ ਨਿਰਮਲ ਸੋਭਾ ਅੰਮ੍ਰਿਤਾ ਕੇ ਬਾਣੀ ਏਕ ਨਾਮ ਮਨ ਮੈਂ ਸੁਮਾਣੀ ਦੁਖ ਰੋਗ ਬਿਨ ਸੇ ਭੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹੇ ਉਹ ਭਾਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਦੈ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੈ ਉਰ ਧਾਰੇ ਸਿਮਰ ਸਵਾਮੀ।